0: ਸੰਗਤ ਉੱਤਮ ਹੋਵੇ।
1: ਭਗਵੰਤ ਕੀ ਟਹਿਲ ਕਰਿਆ ਨਿਰਨੀਤ, ਮਨ ਤਨ ਅਰਪੈ ਵਿਸ਼ਨ ਪ੍ਰਨੀਤ।
0: ਹਰ ਕੇ ਚਰਨ ਹਿਰਦੈ ਵਸਾਵੈ, ਨਾਨਕ ਐਸਾ ਭਗਉਤੀ

0: ਪਰਮਾ ਹੈ।
1: ਜੇ ਜਿਤ ਲਾਵੋ ਤਿਤ ਤਿਤ ਲਗਨਾ, ਨਾਨਕ ਆਖੇ ਕੀ ਜਾਣੈ ਕਰਤਾ ਰਚਨਾ।
0: ਕਈ ਕੋਟ ਸਿਧ ਜਤ ਜੋਗੀ, ਕਈ ਕੋਟ ਰਾਜੇ ਰਸ ਭੋਗੀ,
1: ਕਈ ਕੋਟ ਪੰਖੀ ਸਰ ਕੋ ਪਾਏ, ਕਈ ਕੋਟ ਪਾਤਰ ਬਿਰਖ ਨਿਭ ਜਾਏ।
0: ਕਈ ਕੋਟ ਪਵਨ ਪਾਣੀ ਵੈ ਸੰਤਰ, ਕਈ ਕੋਟ ਦੇਸ ਭੂ ਮੰਡਲ,
1: ਕਈ ਕੋਟ ਸਤਿਆ ਸੂਰ ਨਕੱਤਰ, ਕਈ ਕੋਟ ਦੇਵ ਦਾਨਵ ਇੰਦਰ ਚਿਰ ਚਤਰ।
0: ਸਗਲ ਸਮਗਰੀ ਆਪਣੇ ਸੁਤਾਰੈ, ਨਾਨਕ ਜਿਸ ਜਿਸ ਪਾਵੈ ਤਿਸ ਤਿਸ ਨਿਸਤਾਰੈ।
1: ਕਈ ਕੋਟ ਰਾਜਸ ਤਾਮਸ ਸਾਤਕ, ਕਈ ਕੋਟ ਵੇਦ ਪ੍ਰਾਣ

0: ਰਾਖੇ।
1: ਪ੍ਰਭ ਭਾਵੇ ਤਾਂ ਪਤਿਤ ਉਧਾਰੈ, ਆਪ ਕਰੈ ਆਪਣ ਵਿਚਾਰੈ।
0: ਦੋਹਾਂ ਸ੍ਰੀਆ ਕਾ ਆਪ ਸੁਆਮੀ, ਖੇਲੇ ਵਿਕਸੇ ਅੰਤਰ ਜਾਮੀ।
1: ਜੋ ਭਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰ ਨ ਆਵੈ।
0: ਜਿਸ ਆਪਣੀ

0: ਬੜ ਰਾਜਾ ਕਬੂ ਭਿਖਾਰੀ ਨੀਚ ਕਾ ਸਾਜਾ।
1: ਕੀਰਤ ਮੈਂ ਆਵੇ ਕਬੂ ਭਲਾ ਭਲਾ ਕਹਾਵੇ,
0: ਜਿਉਂ ਪ੍ਰਭ ਰਾਖੈ ਤਿਵੀ ਰਹੈ, ਗੁਰ ਪ੍ਰਸਾਦਿ ਨਾਮ ਸਚ ਕਹੈ।
1: ਕਬੂ ਹੋਏ ਪੰਡਤ ਕਰੇ ਵਿਖਿਆਨ, ਕਬੂ ਮੋਹ ਧਾਰੀ ਲਾਵੇ ਧਿਆਨ,
2: ਕਬੂ ਤਟ ਤੀਰਥ ਇਸਨਾਨ, ਕਬੂ ਸਿੱਧ ਸਾਧ ਮੁਖ ਗਿਆਨ।
1: ਕੀਟ ਹਸਤ ਪਤੰਗ ਹੋਏ ਜੀਆ, ਅਨਕ ਜੋਨ ਪਰਮੇ ਪਰਮੀਆ,
2: ਨਾਨਾ ਰੂਪ ਜਿਉਂ ਸੁਹਾਗੀ ਦਿਖਾਵੈ, ਜਿਉਂ ਪ੍ਰਭਾ ਕਰਨ ਚਾਵੈ।
1: ਸੋਈ ਹੋਏ ਨਾਨਕ ਦੂਜਾ ਅਵਰ ਨਾ ਕੋਏ,
2: ਪ੍ਰਭੂ ਸਾਧ ਸੰਗ।

0: ਅਨੁਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ।
1: ਅਨੁਕ ਯਤਨ ਕਰ ਆਤਮ ਨਹੀਂ ਦਰਵੈ, ਹਰ ਦਰਗਹਿ ਕੋ ਕੈਸੇ ਗਵੈ।
0: ਆਪਸ ਕੋ ਜੋ ਭਲਾ ਕਹਾਵੈ, ਤੇ ਭਲਾਈ ਲਿਖਣਾ ਆਵੈ।
1: ਸਰਬ ਕੀ ਰੇਣ ਜਾਕਾ ਮਨ ਹੋਏ, ਕਉ ਨਾਨਕ ਤਾਕੀ ਨਿਰਮਲ ਸੋਏ।
0: ਜਬ ਲਗ ਜਾਣੈ ਮੁਝਤੇ ਕਛ ਹੋਏ, ਤਬ ਸੋ ਸੁਮਨਾਹੀ ਹੋਏ।
1: ਜਬ ਇਹ ਕਰ ਜਾਣੈ ਮੈਂ ਕਿਛ ਕਰਤਾ, ਤਬਲਾ ਗਰਭ ਜੋਨ ਮੈਂ ਫਿਰਤਾ।

0: ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ, ਆਪੇ ਆਪ ਆਪ ਪ੍ਰਭ ਸੋਏ।
1: ਜੋ
2: ਕੁਜੈ
0: ਦੇਖੈ ਕਰੈ ਵਿਵੇਕ, ਆਪੇ ਏਕ ਆਪੇ ਅਨੇਕ,
1: ਮਰਨ ਬਿਨਸੈ ਆਵੈ ਨ ਜਾਈ, ਨਾਨਕ ਸਚ ਰਹਿਆ ਸਮਾਈ।

0: ਰਾਸ਼ਟਰਪਤੀ
1: ਸੰਤ ਕੈ ਦੁਖਨ ਆਰ ਜਾਕਟ ਹੈ ਸੰਤ ਕੈ ਦੁਖਨ ਜਮ ਤੇ ਨਹੀਂ ਛੁਟੈ
0: ਸੰਤ ਕਾ ਦੁਖਨ ਸੁਖ ਸਭ ਜਾਏ ਸੰਤ ਕਾ ਦੁਖਨ ਨਰਕ ਮੈਂ ਪਾਏ
1: ਸੰਤ ਕੈ ਦੁਖਨ ਮਤ ਹੋਏ ਮਲੀਨ ਸੰਤ ਕੈ ਦੁਖਨ ਸੋਭਾ ਤੇ ਹੀਨ
0: ਸੰਤ ਕੈ ਹਤੇ ਕੋ ਰਖਿਆ ਨ ਕੋਈ ਸੰਤ ਕਾ ਦੁਖਨ ਕਾ ਪ੍ਰਸਤ ਹੋਏ
1: ਸੰਤ ਕ੍ਰਿਪਾਲ ਕ੍ਰਿਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ

0: ਕਿ ਕੰਨਾ ਪਾਏ
1: ਸੰਤ ਕਾ ਨਿੰਦਕ ਮਹਾ ਪਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ
0: ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਕੀਆ ਅਰਦੀਨ
1: ਸੰਤ ਕੇ ਨਿੰਦਕ ਕੋ ਸਰਬ ਰੋਗ ਸੰਤ ਕੇ ਨਿੰਦਕ ਕੋ ਸਦਾ ਜੋਗ
0: ਦੁਖੀ
1: ਮਹਾਂਕਾਰੀ ਸੰਤ ਕਾ ਦੁਖੀ ਸਦਾ ਵਿਕਾਰੀ
0: ਸੰਤ ਕਾ ਦੁਖੀ ਜਨਮ ਮਰੈ ਸੰਤ ਕੀ ਦੁਖ ਨਾ ਸੁਖ ਤੇ ਤਰੈ
1: ਸੰਤ ਕੇ ਦੁਖੀ ਕੋ ਨਾਹੀ ਖਾਓ ਨਾਨਕ ਸੰਭਾਵੈ ਕਰਿ ਲਹਿ ਲਾਇ
0: ਸੰਤ ਕਾ ਦੁਖੀ ਅਤਿ ਬੀਜ ਸੇ ਟੂਟੈ ਸੰਤ ਕਾ ਦੁਖੀ ਕਿਤੇ ਕਾਜ ਨ ਪਹੁੰਚੈ
1: ਸੰਤ ਕੇ ਦੁਖੀ ਕੋ ਧਿਆਨ ਪਰਮਾਇਆ ਸੰਤ ਕਾ ਦੁਖੀ ਉਜੜ ਪਾਇਆ
0: ਸੰਤ ਕੇ ਦੁਖੀ ਕੀ
2: ਸੰਤ ਕੇ ਦੁਖੀ ਕੀ ਜੜ ਕਿਛੁ ਨਾਹੀ।

0: ਸੇਤਨ ਮੰਤ ਗਨੀ ਸੰਸਾਰ
1: ਮੰਤਨ ਮੁਖ ਬੋਲੇ ਹਰਿ ਹਰ ਮੁਖੀ ਸਦਾ ਸਦਾ ਜਾ ਨਹੁ ਤੇ ਸੁਖੀ
0: ਏਕੋ ਏਕ ਏਕ ਪਛਾਨਾ ਏਕੋ ਤੁਕਿਓ ਸੋਚੀ ਜਾਣਾ
1: ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨਹਿ ਨਿਰੰਜਨ ਜਾਣਿਆ
0: ਗੁਰ ਪ੍ਰਸਾਦ ਆਪਣੇ ਆਪ ਸੁਝੈ ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ
1: ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤੇ ਉਹ ਹਰਜਨ ਰਹਿਤ

0: ਕਰੇ ਬਿਨਭਾਗਾ।
1: ਨਾਮ ਜਪਤ ਪਾਵਹਿ ਬਿਸਰਾਮ, ਨਾਨਕ ਤਿਨ ਪੁਰਖ ਕਉ ਉਤਮ ਕਰਮਾਨ।
2: ਜੋ ਕਿਛੁ ਕਰੈ ਸੋ ਪ੍ਰਭ ਕੈ ਰੰਗ, ਸਦਾ ਸਾ ਪਸੈ ਹਰਿ ਸੰਗ।
1: ਸਹਿ ਸੁਭਾਇ ਹੋਵੈ ਸੋ ਹੋਏ, ਕਰਣੈ ਹਾਰ ਪਛਾਣੈ ਸੋਏ।
2: ਪ੍ਰਭ ਕਾ ਕੀਆ ਜਨ ਮੀਲ ਲਗਾਣਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ।
1: ਉਸ ਤੇ ਉਪਜੇ ਤਿਸ ਮਾਹਿ ਸਮਾਏ, ਓਏ

0: ਰਾਹ ਜੋਗ ਮੈਂ ਜੋਗੀ ਤਪ ਮੈਂ ਤਪੀਸਰ ਗ੍ਰਹਿਸਤ ਮੈਂ ਭੋਗੀ ਜਾ ਕੀ ਲੀਲਾ ਕੀਮਤ ਨਾਹੇ ਸਗਲ ਦੇਵ ਹਾਰੇ ਅਬਗਾਹੇ
1: ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣਾ ਸੂਤ
0: ਸੁਮਤ ਗਿਆਨ ਧਿਆਨ ਜਿਨ ਦੇ ਜਨ ਦਾਸ ਨਾਮ ਧਿਆਵੈ ਸੇ
1: ਜੋ ਗੁਣ ਮੈਂ ਜਾਪ ਪਰਮਾਈ ਜਨਮ ਮਰਾ ਫਿਰਿਆ ਵੈ ਜਾਏ
0: ਊਚ ਨੀਚ ਤਿਸ ਕੈ ਅਸ

0: ਬਿਦ ਕਰ ਬੰਤ ਬਣਾਈ, ਆਪਣੀ ਕੀਮਤ ਆਪੇ ਪਾਈ।
1: ਸਭ ਕਰ ਤਿਸਕੇ ਸਭ ਤਿਸਕੇ ਠਾਉ, ਜਬ ਜਬ ਜੀਵੈ ਨਾਨਕ ਹਰਿ ਨਾਉ।
0: ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ।
1: ਨਾਮ ਕੇ ਧਾਰੇ ਸਿਮਰਤ ਬੀਤ ਪੁਰਾਨ, ਨਾਮ ਕੇ ਧਾਰੇ ਸੁਣਨ ਗਿਆਨ ਧਿਆਨ।
0: ਨਾਮ ਕੇ ਧਾਰੇ ਆਕਾਸ਼ ਪਾਤਾਲ, ਨਾਮ ਕੇ ਧਾਰੇ ਸਗਲ ਆਕਾਰ।
1: ਨਾਮ ਕੇ ਧਾਰੇ ਪੁਰੀਆ ਸਭ ਭਵਨ, ਨਾਮ ਕੇ ਸੰਗ ਦਰੇ ਸੁਨ ਸ੍ਰਵਨ।
0: ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ।
1: ਰੂਪ ਸਤ ਜਾ ਕਾ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ।
0: ਪ੍ਰਤੂਤ ਸਤ ਸਤ ਜਾ ਕੀ ਬਾਣੀ, ਸਤ ਪੁਰਖ ਸਭ ਮਾਹੇ ਸਮਾਣੀ।
1: ਸਤ ਕਰਮ ਜਾ ਕੀ ਰਚਨਾ ਸਤ, ਮੂਲ ਸਤ ਸਤ ਉਤਪਤ।
0: ਸਤ ਕਰਨੀ ਨਿਰਮਲ ਨਿਰਮਲੀ, ਜਿਸੇ ਭੁਜਾਏ ਤਿਸੇ ਸਭ ਭਲੀ।
1: ਸਤ ਨਾਮ ਪ੍ਰਭ ਕਾ ਸੁਖਦਾਈ, ਵਿਸਵਾਸ ਸਤ ਨਾਨਕ ਗੁਰ ਤੇ ਪਾਈ।
0: ਸਤ ਬਚਨ ਸਾਧੂ ਉਪਦੇਸ਼, ਸਤ ਜਨ ਜਾ ਕੇ ਹਿਰਦੈ ਪ੍ਰਵੇਸ਼।
1: ਸਤ ਨਿਤ ਪੂਜਾ ਜੇ ਕੋਈ, ਨਾਮ ਜਪ ਤਾ ਕੀ ਗਤ ਹੋਈ।
0: ਆਪ ਸਤ ਕੀਆ ਸਭ ਸਤ, ਆਪੇ ਜਾਣੇ ਆਪਣੀ ਮਿਤ ਗਤ।
1: ਜਿਸ ਕੀ ਸਿੱਖ ਸੋ ਕਰਨ ਹਾਰ, ਅਵਰ ਨਾ ਬੂਝ ਕਰਤ ਵਿਚਾਰ।
0: ਕਰਤ ਕੀ ਮਿਤ ਨਾ ਜਾਣੇ ਕੀਆ, ਨਾਨਕ ਜੋਤਿ ਸੁਭਾਵੈ ਸੋ ਵਰਤੀਆ।
1: ਵਿਸਮਨ ਵਿਸਮ ਭਈ

0: ਜਾਂ ਕੇ ਹਿਰਦੇ ਵਿਸ਼ਵਾਸ ਪ੍ਰਵਿਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ
1: ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੀ ਸਮਾਨਾ
0: ਬਸਤ ਮਾਇ ਲੈ ਬਸਤ ਗੜਾਈ ਤਾਂ ਕੋ ਭਿੰਨ ਕਹਿਣਾ ਜਾਈ
1: ਜੈ ਪੂਜਨ ਹਾਰ ਵਿਵੇਕ ਨਾਰਾਇਣ ਮਿਲੀ ਨਾਨਕ ਏਕ
0: ਠਾਕਰ ਕਾ ਸੇਵਕ ਆਗਿਆਕਾਰੀ ਠਾਕਰ ਕਾ ਸੇਵਕ ਸਦਾ ਪੁਜਾਰੀ।

0: ਨ ਜਾਣੂ।
1: ਆਠ ਪੈਰ ਪ੍ਰਭ ਸੇ ਹਜੂਰ ਕਉ ਨਾਨਕ ਸੇਹੀ ਜਨ ਪੂਰੈ।
0: ਮੇਰੇ ਤਿਨ ਕੀ ਓਟਲੀ ਮਨ ਤਨ ਆਪਣਾ ਤਿਨ ਜਨ ਦੇ।
1: ਜਿਨ ਜਿਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋ ਕਾ ਦਾਤਾ।
0: ਧਰਮ ਸਰਬ ਸੋ ਪਾਵੈ।

0: ਸਤਿਗੁਰ ਸਿੱਖ ਕੇ ਬੰਧਨ ਕਟੈ, ਗੁਰ ਕਾ ਸਿੱਖ ਬਕਾਰ ਤੇ ਹਟੈ।
1: ਸਤਿਗੁਰ ਸਿੱਖ ਕੋ ਨਾਮ ਧੰਨ ਦੇ, ਗੁਰ ਕਾ ਸਿੱਖ ਵਡਭਾਗੀ ਹੈ।
0: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ।
1: ਗੁਰ ਕਾ ਗ੍ਰਹਿ ਸੇਵ ਜੋ ਰਹਾ, ਗੁਰ ਕੀ ਆਗਿਆ ਮਨ ਮੈਂ ਸਹਾ।
0: ਆਪਸ ਕੋ ਕਰ ਕਛੁ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਤਿਆਵੈ।
1: ਮਨ ਵੇਚਾ ਸਤਿਗੁਰ ਕਾ ਪਾਸ, ਤਿਸ ਸੇਵਕ ਕੀ ਕਾਰਜ ਰਾਸ।
0: ਸੇਵਾ ਕਰਤ ਹੋਏ ਨੇ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ।
1: ਆਪਣੀ ਕਿਰਪਾ ਜਿਸ ਆਪ ਕਰੀ, ਨਾਨਕ ਸੋ ਸੇਵਕ ਗੁਰ ਕੀ ਮਤ ਲੀ।
0: ਬੀਸ ਬਿਸਵੇ ਗੁਰ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ਰ ਕੀ ਗਤ ਜਾਨੈ।
1: ਸੋ ਸਤਿਗੁਰ ਜਿਸ

0: ਐ ਸਿਆਣਪ ਲੈ ਆ ਨਾ ਜਾਈਐ ਨਾਨਕ ਐਸਾ ਗੁਰਬਟ ਭਾਗੀ ਪਾਈਐ
1: ਤਬਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ
0: ਪੇਖਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹਿ ਗਵੇ
1: ਸੁਣ ਕਰ ਬਚਨ ਕਰਮੇ ਆਗਾਨੀ ਮਨ ਸੰਤੋਖ ਆਤਮ ਪਤਿਆਨੀ
0: ਪੂਰਾ ਗੁਰ ਅਖਿਓ ਜਾ ਕਾ ਮੰਤਰ ਅਮਰ ਦਿਸ਼ਟ ਪੇਖੈ ਹੋਏ ਸੰਤ
1: ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਭਾਵੈ ਸਲਹਿ ਮਿਲਾਏ।

0: ਕੀ ਕੀਮਤ ਕਿਨੈ ਨਾ ਪਾਈ।
1: ਅਨਕ ਭਗਤ ਬੰਧਨ ਨਿਤ ਕਰਹਿ, ਚਰਨ ਕਮਲ ਹਿਰਦੈ ਸਿਮਰਹਿ।
0: ਸਦ ਬਲਿਹਾਰੀ ਸਤਿਗੁਰ ਆਪਣੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ।
1: ਇਹੋ ਹਰ ਰਸ ਪਾਵੈ ਜਨ ਕੋਈ, ਅੰਮ੍ਰਿਤ ਪੀਵੈ ਅਮਰਸੋ ਹੋਈ।
0: ਉਸ ਪੁਰਖ ਕਾ ਨਾਮ

0: ਮਨ ਮੈਂ ਰਾਖਾ ਹੈ ਹਰ ਹਰ ਏਕ
1: ਅੰਧਕਾਰ ਦੀਪਕ ਪ੍ਰਗਾਸੀ ਨਾਨਕ ਭਰਮੋ ਦੁਖ ਤੇ ਨਾਸੀ
0: ਤਪਤ ਮਾਹੇ ਠਾਂਡ ਵਰਤਾਈ ਨੰਦ ਪਿਆ ਦੁਖ ਨਾਠੇ ਪਾਈ
1: ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ
0: ਪਉ ਚੁੱਕਾ ਨਿਰਪਾ ਹੋਏ ਬਸੇ ਸਗਲ ਵਿਆਹ ਮਨ ਤੇ ਖੈ ਨਸੇ
1: ਇਸਕਾ ਸਾ ਤਿਨ ਕਿਰਪਾ ਧਾਰੀ।

0: ਨਾਨਕ ਮਿਟ ਜਾਹੇ।
1: ਜਿਸ ਧਨ ਕੋ ਚਾਰ ਕੁੰਟ ਉਠਾਵੈ ਸੋ ਧਨ ਹਰ ਸੇਵਾ ਤੇ ਪਾਵੈ।
0: ਜਿਸੋ ਕੋ ਨਿਤ ਵਾਸ਼ੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ।
1: ਜਿਸੋ ਬਾਪੋ ਕਰੇ ਭਰੀ ਕਰਮੀ ਸਾ ਸੋਭਾ ਭਜ ਹਰ ਕੀ ਕਰਮੀ।
0: ਅਨਕੋ ਪਾਵੀ ਰੋਗ ਨਾ ਜਾਏ ਰੋਗ ਮਿਟੇ ਹਰ ਅਵਖਦ ਲਾਏ।

0: ਪੂਰਨ ਪੁਰਖ ਨਹੀਂ ਡੋਲਾਨੇ।
1: ਸੁਭਰ ਭਰੇ ਪ੍ਰੇਮ ਰਸ ਰੰਗ, ਉਪਜੈ ਚਾਉ ਸਾਧ ਕੈ ਸੰਗ।
0: ਸਰਨ ਆਨ ਸਭ ਤਿਆਗ, ਅੰਤ ਪ੍ਰਗਾਸ ਅੰਦਿਨ ਲਿਬਲਾਗ।

0: ਜੋਤ ਸੰਗ ਸਮਾਵੈ ਤੈ ਕਿਸੇ ਭੂਖ ਕਮਨ ਤ੍ਰਿਪਤਾਵੈ।
1: ਕਰਨ ਕਰਾਵਨ ਕਰਨਾ ਹਾਰ, ਨਾਨਕ ਕਰਤੇ ਕਾ ਨਾਹੀ ਸਮਾਰ।
0: ਜਬ ਆਪਣੀ ਸੋਭਾ ਆਪਣ ਸੰਗ ਬਣਾਈ, ਤਬ ਕਵਨ ਮਾਏ ਬਾਪ ਮਿੱਤਰ ਸੁਤ ਭਾਈ।
1: ਜੈ ਸਰਬ ਕਲਾ ਆਪੇ ਪਰਬੀਨ, ਤੈ ਬੀਰਕ ਤੀਰ ਕਹਾ ਕੋ ਕੀਨ।
0: ਜਬ ਆਪਣ ਆਪ ਸਗਨ ਅਪਸਗਨ ਕਹਾ ਬੇਚਾਰੈ।
1: ਜੈ ਆਪਨ ਊਚ ਆਪਣੇ ਆਪ ਨੀਰਾ, ਤੈ ਕੌਣ ਠਾਕੁਰ ਕੌਣ ਕਹੀਆ ਤੇਰਾ।
0: ਬਿਸਮਨ ਬਿਸਮ ਰਹੇ।

0: ਚਲਾ ਜਨ ਸੋਈ ਨਾਨਕ ਜਿਸ ਪ੍ਰਾਪਤ ਹੋਈ
1: ਨੇਮ ਸ਼ਾਂਤ ਰਿਤ ਨਵਨਿਤ ਬੁੱਧ ਗਿਆਨ ਸਰਬ ਤੇ ਸਿੱਧ
0: ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤ

0: ਤੇਰੇ ਕਿਆ ਗੁਣ ਆਖ ਵਖਾਣਾ।
1: ਜੋ ਸੀ ਵਹਿ ਤੁਜੀ ਜਨ ਨਾਨਕ ਤਿਨ ਕੁਰਬਾਣਾ। ਹਰਿ ਤਿਆਵਹਿ ਹਰਿ ਤਿਆਵਹਿ
0: ਤੂੰ
1: ਤੁਜੀ
0: ਆਦਿ ਪੁਰਖ ਅਪਰੰਪਰ ਕਰਤਾ।

0: ਕਾਲ ਸਭ ਜਗਤ ਬਣਾਇਓ, ਦੇਵ ਦਹਿ ਜਛਨਿ ਉਪਜਾਇਓ,
1: ਆਦਿ ਅੰਤੇ ਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ।
0: ਨਮਸਕਾਰ ਤਿਸੀ ਕੋ ਹਮਾਰੀ, ਸਕਲ ਪ੍ਰਜਾ ਚਨੇ ਆਪ ਸਵਾਰੀ,
1: ਸਗਣ ਕੋ ਸਭ ਗੁਣ ਸਭ ਦੀਓ, ਸਤਰਣ ਕੋ ਪਲ ਮੋ ਬਦ ਕੀਓ।
0: ਕਟ ਕਟ ਕੇ ਅੰਤਰ ਕੀ ਜਾਣਤ, ਪਲੇ ਬੁਰੇ ਖੀ ਪੀਰ ਪਛਾਣਤ,
1: ਚੀਟੀ ਤੇ ਗੁਣ ਚਰਿਆ ਸੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ।
0: ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ,
1: ਏਕ ਏਕ ਹੀ ਪੀਰ ਪਛਾਣੈ, ਕਟ ਕਟ ਕੇ ਪਟ ਪਟ ਕੀ ਜਾਣੈ।
0: ਜਬਿਓ ਕਰ ਕਰਾ ਕਰਤਾ।

0: ਕਿਰਪਕ ਨਿਰਲੰਬ ਆਦਿ ਨੀਲਿਆ ਨਾਦਿ ਅਸੰਭ
1: ਤਾਕਾ ਮੂੜ ਚਾਰਤ ਬੇਦਾ ਜਾਗੋ ਭੇਵਨ ਪਾਵਤ ਬੇਦਾ
0: ਤਾਕੋ ਕਿਰਪਾ ਨਿ ਮਾਨਤ ਮਹਾ ਮੂੜ ਕਛ ਭੇਦ ਨਾ ਜਾਣਤ ਆਪ ਆਪਣੀ ਬੁਧ ਹੈ ਜੇਤੀ ਬਣਨਤ ਭਿੰਨ ਭਿੰਨ ਤੋਇ ਤੇਤੀ ਏਕੈ ਰੂਪ ਅਨੂਪ ਸਰੂਪ ਰੰਗ ਭਿਓ ਰਾਵ ਕਹੀ ਪੂਪਾ ਕਹੂ ਫੂਲ ਜਾ ਹਾਇ ਬੈਠਾ ਕਹੂ ਸਿਮਟ ਪਿਓ ਸੰਕਟ ਕੈਠਾ
1: ਸਿਗਰੀ
0: ਅਬਰ ਅੱਛਾ ਮੇਰੀ ਤੁਮ ਕਰੋ ਸਿੱਖਿਓ ਬਾਰੀਆ ਸਿੱਖ ਸੰਗਰੋ

0: ਕੁਲ ਕੋ ਇੱਕ ਬਾਰ ਤੇ ਆਹੇ ਤਾਂ ਕਿ ਅਕਾਲ ਨਿਕਲਣਾ ਹੀ ਆਇਆ ਹੈ।
1: ਰਛਾ ਹੋਏ ਤਾਂ ਇਹ ਸਭ ਕਾਲਾ ਦੁਸ਼ਟ ਰਿਸ਼ਤ ਰਹਿਤ ਕਾਲਾ
0: ਕਿਰਪਾ ਜਿਸ ਚਨ ਜਾਹੇ ਨਿਹਰ ਹੋ ਤਾਂ ਕਿ ਤਾਪ ਤਨਕ ਮੈਂ ਹਰ ਹੋ
1: ਰਿਦ ਸਿਦ ਕਰ ਮੋ ਸਭ ਹੋਈ ਦੋਸ਼ ਸ਼ਾਸ ਸਕਨ ਕੋਈ
0: ਇੱਕ ਬਾਰ ਜਿਨ ਤੋਂ ਮੈਂ ਸੰਭਾਰਾ ਕਾਲ।

0: ਸੋ ਪੰਜ ਚਰਿੱਤਰ ਸਮਾਪਤ ਹਰਾ ਦਾਸ ਜਾਨ ਕਰ ਦਾਸ ਪਾਰੇ ਕੀ ਜੈ ਕਿਰਪਾ ਅਪਾਰ
1: ਰਾਖ ਮੋਹਿ ਮਨ ਕ੍ਰਮ ਬਚਨ ਵਿਚਾਰ
0: ਚੋ ਪਈ ਮੈਂ ਨਗਨੇ ਸਹਿ ਪ੍ਰਥਮ ਮਨਾਉ।

ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਜਾਹਰਾ ਹਜ਼ੂਰ ਹਾਜਰਾ ਹਜ਼ੂਰ ਸਰਬ ਕਲਾ ਭਰਪੂਰ ਬਾਣੀ ਕੇ ਬੋਹਤ ਕਲਯੁਗ ਕੇ ਜਹਾਜ਼ ਹਲਤ ਪਲਤ ਕੇ ਰਾਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਨਿੱਘੀ ਗੋਦ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਤਿਕਾਰੀ ਸਾਧ ਸੰਗਤ ਸਤਿਗੁਰ ਜੀ ਦੀ ਬਖਸ਼ੀ ਫਤਿਹ ਦੀ ਸਾਂਝ ਪਾਓ ਸਾਰੇ ਮਾਈ ਭਾਈ ਇੱਕੋ ਵਾਰ ਆਖਣ 'ਤੇ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੱਡੇ ਭਾਗਾਂ ਵਾਲੇ ਹਾਂ ਜੋ ਬੁੱਧਵਾਰ ਦੇ ਵਿਸ਼ੇਸ਼ ਦੀਵਾਨਾਂ ਵਿੱਚ ਸਤਿਗੁਰ ਜੀ ਦੀ ਨਿੱਘੀ ਗੋਦ ਵਿੱਚ ਸਾਨੂੰ ਸਭ ਨੂੰ ਮਹਾਰਾਜ ਜੀ ਨੇ ਬੈਠਣ ਦਾ ਸੁਭਾਗ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਆਪ ਜੀ ਨੇ ਸੰਗਤ ਰੂਪ ਵਿੱਚ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਸਰਾਮ ਉਪਰੰਤ ਬੱਚਿਆਂ ਪਾਸੋਂ ਸੋਹਰਾ ਰਹਿਰਾ ਸਾਹਿਬ ਜੀ ਦੇ ਪਾਠ ਪੜ੍ਹੇ ਔਰ ਸਰਵਣ ਕੀਤੇ ਹਨ। ਸਤਿਗੁਰ ਜੀ ਕਿਰਪਾ ਕਰਨ ਆਪ ਜੀ ਦਾ ਬਿਤਾਇਆ ਹੋਇਆ ਸਮਾਂ ਮਹਾਰਾਜ ਲੇਖੇ ਵਿੱਚ ਲਾਉਣ। ਸਭਨਾਂ ਨੂੰ ਬਿਣ ਤੁੱਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੇਹੋ ਨਾਮ ਸੰਤੋਖੀਆ ਉੱਤਰੇ ਮਨ ਕੀ ਭੁੱਖ ਬਿਸਰ ਨਾਹੀ ਦਤਾਰ ਆਪਣਾ ਨਾਮ ਦਿਓ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ ਦੇ ਮਹਾਂਬਾਕ ਅਨੁਸਾਰ ਨਾਮ ਦੀ ਦਾਤ ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਸਤਿਗੁਰ ਜੀ ਤੁਹਾਨੂੰ ਸਭ ਨੂੰ ਕਰਤਾਰਥ ਕਰੇ। ਗੁਰੂ ਪਿਆਰਿਓ ਇੱਕ ਦੋ ਸੂਚਨਾਵਾਂ ਹਨ। ਇੱਕ ਤਾਂ ਸਭ ਤੋਂ ਪਹਿਲਾਂ ਸਾਡੀ ਸਾਧ ਸੰਗਤ ਦੇ ਮੈਂਬਰ ਜਿਨ੍ਹਾਂ ਨੇ ਬਹੁਤ ਲੰਮਾ ਸਮਾਂ ਗੁਰੂ ਘਰ ਐਲ ਸਵਰਾਟੇ ਦੀ ਪ੍ਰਬੰਧਕ ਕਮੇਟੀ ਦੇ ਵਿੱਚ ਵੀ ਸਾਡੇ ਨਾਲ ਸੇਵਾਵਾਂ ਕੀਤੀਆਂ, ਭਾਈ ਰਵਿੰਦਰ ਸਿੰਘ ਜੀ ਰੰਧਾਵਾ ਜੋ ਪਿਛਲੇ ਸੋਮਵਾਰ ਜਿਹੜਾ ਬੀਤਿਆ ਹੈ ਉਹਦੇ ਤੜਕਸਾਰ ਸਵੇਰ ਨੂੰ ਅੰਮ੍ਰਿਤ ਵੇਲੇ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦੇ ਜੋ ਗ੍ਰਹਿ ਵਿਖੇ ਉਹਨਾਂ ਦੇ ਸਪੁੱਤਰ ਕਾਕਾ ਭਵਕਰਨ ਸਿੰਘ ਦਾ ਆਨੰਦ ਕਾਰਜ ਜਿਹੜਾ ਹੈ ਉਹ 4 ਸਤੰਬਰ ਦਿਨ ਸ਼ੁੱਕਰਵਾਰ ਨੂੰ ਸਨੋਜੇ ਵਿਖੇ ਹੋਣਾ ਸੀ ਔਰ ਹੋ ਰਿਹਾ ਹੈ, ਪਰ ਉਹ ਸਾਡਾ ਵੀਰ ਜਿਹੜਾ ਹੈ ਸਾਨੂੰ ਹਮੇਸ਼ਾ ਹਮੇਸ਼ਾ ਲਈ ਛੱਡ ਕੇ ਇਸ ਫਾਨੀ ਸੰਸਾਰ ਤੋਂ ਅਲਵਿਦਾ ਗਏ ਹਨ। ਉਹਨਾਂ ਦਾ ਜੋ ਫਿਊਨਰਲ ਦੀ ਡੇਟ ਹੈ ਉਹ 9 ਸਤੰਬਰ ਦਿਨ ਬੁੱਧਵਾਰ ਨੂੰ ਐਲ ਸਰੀਟੋ ਵਿਖੇ 10 ਵਜੇ ਤੋਂ 12 ਵਜੇ ਤੱਕ ਹੋਏਗੀ। ਬਾਅਦ ਦੁਪਹਿਰ ਉਹਨਾਂ ਦੇ ਗ੍ਰਹਿ ਵਿਖੇ ਰਡਿਓ ਵਿਖੇ ਜੋ ਰੱਖੇ ਹੋਏ ਸਹਿਜ ਪਾਠ ਦੇ ਭੋਗ ਪੈਣੇ ਆ ਉੱਥੇ ਹੀ ਜਿਹੜੀ ਹੈ ਅੰਤਿਮ ਅਰਦਾਸ ਹੋਣੀ ਹੈ। ਆਪ ਜੀ ਨੂੰ ਬੇਨਤੀ ਹੈ ਭਾਈ ਜਿੱਥੇ ਵੀ ਆਪ ਜੀ ਦਾ ਸਮਾਂ ਲੱਗੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰ ਸਕਦੇ ਹੋ ਔਰ ਦੂਸਰਾ ਜੋ ਅੰਤਿਮ ਸੰਸਕਾਰ 'ਤੇ ਪਹੁੰਚ ਸਕਦੇ ਹੋ ਔਰ ਅੰਤਿਮ ਅਰਦਾਸ ਜਦੋਂ ਹੋਣੀ ਹੈ ਉਹਨਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਪਰਿਵਾਰ ਦੇ ਨਾਲ ਆਪਣਾ ਦੁੱਖ ਜਿਹੜਾ ਹੈ ਉਹ ਵੰਡਾ ਸਕਦੇ ਹੋ। ਦੂਸਰੀ ਬੇਨਤੀ ਆਪਣੇ ਪਾਸ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਲੁਧਿਆਣੇ ਵਾਲੇ ਜੋ ਕਥਾ ਦੀ ਹਾਜ਼ਰੀ ਭਰਦੇ ਆ ਸੋਮਵਾਰ ਤੋਂ, ਉਹਨਾਂ ਨੇ ਕਰੀਬਨ ਜੋ ਆਉਣ ਵਾਲਾ ਹਫ਼ਤਾ ਹੈ 10 ਤਰੀਕ ਤੱਕ ਆਪਣੇ ਗੁਰੂ ਘਰ ਵਿਖੇ ਜਿਹੜੀਆਂ ਹਾਜ਼ਰੀਆਂ ਭਰ ਕੇ ਸੰਗਤਾਂ ਨੂੰ ਕਰਤਾਰਥ ਕਰਨਾ ਹੈ। ਤਦੋਂ ਆਪਾਂ ਪਹਿਲਾ ਪ੍ਰਕਾਸ਼ ਦਿਹਾੜਾ ਵੀ ਸਤਿਗੁਰੂ ਜੀ ਦਾ ਆਪਣੇ ਗੁਰੂ ਘਰ ਵਿਖੇ ਉਹ ਵੀ ਮਨਾਉਣਾ ਹੈ। ਆਪ ਜੀ ਨੂੰ ਬੇਨਤੀ ਹੈ ਭਾਈ ਜਦੋਂ ਵੀ ਸਮਾਂ ਲੱਗੇ ਸਤਿਗੁਰੂ ਜੀ ਦੇ ਚਰਨਾਂ ਕਮਲਾਂ ਦੇ ਵਿੱਚ ਪਹੁੰਚ ਕੇ ਜਿਹੜਾ ਹੈ ਉਹ ਆਪਣੇ ਸਤਿਗੁਰਾਂ ਦਾ ਆਸ਼ੀਰਵਾਦ ਪ੍ਰਾਪਤ ਕਰਿਆ ਕਰੋ। ਦੂਸਰੀ ਜਿਹੜੀ ਸਭ ਤੋਂ ਵੱਡੀ ਬੇਨਤੀ ਹੈ ਕਿ ਕੱਲ੍ਹ ਨੂੰ 11 ਵਜੇ ਕੌਂਟੀ ਦੀ ਜਿਹੜੀ ਲੰਗਰ ਹਾਲ ਦੀ ਇੰਸਪੈਕਸ਼ਨ ਹੋ ਰਹੀ ਹੈ, ਗੁਰੂ ਪਿਆਰੇ ਸਤਿਗੁਰੂ ਜੀ ਨੇ ਬੜੀ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਜੋ ਇੰਨੀ ਜਲਦੀ ਜਿਹੜਾ ਪਲੈਨ ਹੈ ਉਹ ਸਿਮਟ ਹੋਇਆ। ਉਹ ਤੋਂ ਬਾਅਦ 'ਚੋਂ ਰਿਵਿਊ ਹੋਇਆ, ਰਿਵਿਊ ਹੋਣ ਤੋਂ ਬਾਅਦ ਵਿੱਚ ਉਹਦੀ ਜਿਹੜੀ ਇੰਸਪੈਕਸ਼ਨ ਹੈ ਕੱਲ੍ਹ ਨੂੰ 11 ਵਜੇ ਹੋ ਰਹੀ ਹੈ। ਆਪ ਜੀ ਦੇ ਚਰਨਾਂ ਵਿੱਚ ਇਸ ਨਿਮਰ ਹੱਥ ਜੋੜ ਕੇ ਬੇਨਤੀ ਹੈ ਭਾਈ ਸਤਿਗੁਰੂ ਜੀ ਦੇ ਚਰਨਾਂ ਕਮਲਾਂ ਦੇ ਵਿੱਚ ਜਿੱਥੇ ਵੀ ਆਪ ਬੈਠੇ ਹੋ ਇਹ ਆਵਾਜ਼ ਸੁਣ ਰਹੇ ਹੋ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਜੋਧੜੀ ਬੇਨਤੀ ਕਰੋ ਕਿ ਕਿਉਂਕਿ ਕੱਲ੍ਹ ਤੋਂ ਜਿਹੜਾ ਮੀਂਹ ਵੀ ਜਿਹੜਾ ਸ਼ੁਰੂ ਹੋ ਰਿਹਾ ਹੈ ਥੋੜ੍ਹਾ ਥੋੜ੍ਹਾ, ਸਤਿਗੁਰੂ ਜੀ ਦੀਆਂ ਸੰਗਤਾਂ ਜਿੱਥੇ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਸੰਗਤਾਂ ਵਿੱਚ ਵੱਸਦਾ ਹੈ, ਕੱਲ੍ਹ ਨੂੰ ਉਹ ਜਦੋਂ ਇੰਸਪੈਕਸ਼ਨ ਹੋਵੇ ਉਹਦੇ ਵਿੱਚ ਕੋਈ ਛੋਟੀਆਂ ਮੋਟੀਆਂ ਕੋਈ ਕਮੀਆਂ ਹੋਣਗੀਆਂ ਅਤੇ ਉਹਨੂੰ ਸਰ ਕੀਤਾ ਜਾਏਗਾ। ਜਲਦੀ ਹੀ ਜਿਹੜਾ ਲੰਗਰ ਹਾਲ ਹੈ ਸਤਿਗੁਰੂ ਜੀ ਆਪਣੀ ਸੰਗਤ ਨੂੰ ਜਿਹੜਾ ਖੋਲ੍ਹ ਕੇ ਉਹ ਖੁਸ਼ੇ ਵਰਤਾਉਣਗੇ। ਸਤਿਗੁਰੂ ਜੀ ਦੇ ਚਰਨਾਂ ਵਿੱਚ ਇਹ ਅਰਦਾਸ ਹੈ ਜੋਧੜੀ ਹੈ। ਕੱਲ੍ਹ ਨੂੰ 10 ਵਜੇ ਗੁਰਮੁਖ ਪਰਿਆ ਪਿਆਰਿਆਂ ਵੱਲੋਂ ਸਤਿਗੁਰੂ ਜੀ ਦੇ ਚਰਨਾਂ ਵਿੱਚ
ਹੱਥ ਜੋੜ ਕੇ ਜਿਹੜੀ ਉਹ ਬੇਨਤੀ ਹੈ ਉਹ ਕੀਤੀ ਜਾਏਗੀ ਅਰਦਾਸ ਜੋਧਰੀ। ਆਪ ਜੀ ਨੂੰ ਬੇਨਤੀ ਹੈ ਭਾਈ ਜਦੋਂ ਵੀ ਨਿਤਨੇਮ ਕਰਦੇ ਹੋ ਸਤਿਗੁਰੂ ਜੀ ਦੇ ਚਰਨਾਂ ਵਿੱਚ ਉੱਠਦੇ ਬੈਠਦੇ ਹੋ ਜ਼ਰੂਰ ਮਹਾਰਾਜ ਜੀ ਦੇ ਚਰਨਾਂ ਵਿੱਚ ਜੋਧਰੀ ਕਰੋ, ਅਰਦਾਸ ਕਰੋ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਕੱਲ੍ਹ ਨੂੰ ਨਹੀਂ ਆਉਣ ਵਾਲੇ ਥੋੜ੍ਹੇ ਸਮੇਂ ਦੇ ਵਿੱਚ ਜਿਹੜਾ ਲੰਗਰ ਹਾਲ ਸੰਗਤ ਦੇ ਲਈ ਖੋਲ੍ਹ ਕੇ ਉੱਦਾਂ ਹੀ ਖੁਸ਼ੀਆਂ ਖੇੜਿਆਂ ਦੇ ਨਾਲ ਸਾਨੂੰ ਸਾਰਿਆਂ ਨੂੰ ਆਪਣੇ ਦੁੱਖ ਸੁੱਖ ਉੱਤੇ ਜਿਹੜੇ ਆਪਾਂ ਬੈਠ ਕੇ ਕਰ ਸਕੀਏ, ਔਰ ਪ੍ਰਸ਼ਾਦਾ ਪਾਣੀ ਛਕ ਸਕੀਏ। ਆਓ ਜੋ ਦੀਵਾਨ ਦੀ ਪ੍ਰਾਰੰਭਤਾ ਵਿੱਚ ਮੈਂ ਬੇਨਤੀ ਕਰਾਂਗਾ ਆਪਣੇ ਗੁਰੂ ਘਰ ਦਾ ਹਜ਼ੂਰੀ ਰਾਗੀ ਜੱਥਾ ਭਾਈ ਸਾਹਿਬ ਭਾਈ ਹਰਬਖਸ਼ ਸਿੰਘ ਜੀ, ਜਿਨ੍ਹਾਂ ਨੇ ਸੰਗਤਾਂ ਨੂੰ 7:15 ਵਜੇ ਤੱਕ ਗੁਰਬਾਣੀ ਕੀਰਤਨ ਨਾਲ ਸੰਬੋਧਨ ਕਰਨਾ ਹੈ। ਉਪਰੰਤ ਜਿਹੜਾ ਹੈ ਭਾਈ ਹਰਪਾਲ ਸਿੰਘ ਜੀ ਲੁਧਿਆਣੇ ਵਾਲੇ ਗੁਰਸ਼ਬਦ ਦੀ ਕਥਾ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਗੁਰੂ ਪਿਆਰੀ ਸਾਧ ਸੰਗਤ ਜੀ ਕੀਰਤਨ ਦੀ ਇਤਨੀ ਕਹਾਰ ਜੀ ਆਪ ਜੀ ਨੇ ਪ੍ਰਵਾਨ ਕਰਨੀ ਸੀ। ਸੋ ਅਗਲਾ ਪ੍ਰੋਗਰਾਮ ਸਾਡੇ ਅਤਿ ਸਤਿਕਾਰਯੋਗ ਸਕੱਤਰ ਸਾਹਿਬ ਭਾਈ ਚਰਨਜੀਤ ਸਿੰਘ ਜੀ ਸਮਰਾ ਪਾਸ ਸਰਵਣ ਕਰਨਾ ਕਰੀਏ ਜੀ। ਆਪ ਸਭ ਨੇ ਅਸੀਸ ਬਖਸ਼ਿਸ਼ ਕਰਨੀ ਜੀ। ਫਤਿਹ ਗਜਾਉਣੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ, ਆਪ ਸਿਰਜਣ ਹਾਰੇ ਤਾਰਿਆ। ਭਾਈ ਸਾਹਿਬ ਜੀ ਪੜ੍ਹ ਰਹੇ ਸਨ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖੇ ਵਿਖ ਖਾਈ, ਮਾਇਆ ਮੋਹ ਭਰਮ ਪੈ ਭੁੱਲੇ, ਸੁੱਤ ਦਾਰਾ ਸਿਉਂ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੈ ਮਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰੱਖੋ ਸਰਨਾਈ। ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਸਭਨਾਂ ਨੂੰ ਆਪਣੇ ਦਿਨੋਂ ਘਰੋਂ ਗੁਰਸਿੱਖੀ ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਕਿਰਤਾਰਥ ਕਰਨਾ। ਗੁਰੂ ਪਿਆਰਿਓ, ਇੱਕ ਦੋ ਸੂਚਨਾਵਾਂ ਜਿਵੇਂ ਅੱਗੇ ਦਾਸ ਨੇ ਸਾਂਝੀਆਂ ਕੀਤੀਆਂ ਸੀ, ਇੱਕ ਤਾਂ ਜੋ ਆਉਣ ਵਾਲਾ ਐਤਵਾਰ ਹੈ 6 ਸਤੰਬਰ 6 ਸਤੰਬਰ 1995 ਨੂੰ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਉਹਨਾਂ ਦੇ ਘਰੋਂ ਅੰਮ੍ਰਿਤਸਰੋਂ ਜੋ ਹੈ ਅਗਵਾ ਕਰਕੇ ਉਹ ਸ਼ਹੀਦ ਕੀਤਾ ਗਿਆ। ਉਹਨਾਂ ਦੀ ਜਿਹੜੀ ਬਰਸੀ ਹੈ ਉਹ ਆਪਾਂ ਆਪਣੇ ਗੁਰੂ ਘਰ ਵਿਖੇ ਉਦਣ ਅਰਦਾਸ ਬੇਨਤੀ ਜਿਹੜੀ ਕਰਨੀ ਹੈ 6 ਸਤੰਬਰ ਨੂੰ, ਉਹਦੇ ਵਿੱਚ ਸਾਡੇ ਪਾਸ ਭਾਈ ਭਜਨ ਸਿੰਘ ਜੀ ਭਿੰਡਰ ਐਡਵੋਕੇਟ, ਜਿਹੜੇ ਫਿਲੋਸਫਰ ਹਨ, ਰਿਸਰਚਰ ਹਨ, ਬਹੁਤ ਉਹਨਾਂ 'ਤੇ ਕਿਰਪਾ ਹੈ, ਬਹੁਤ ਉਹਨਾਂ ਨੇ ਕੰਮ ਕੀਤੇ ਸਿੱਖ ਕੌਮ ਦੇ ਲਈ। ਉਹਨਾਂ ਨੇ ਕਰੀਬਨ 11:30 ਤੋਂ 12 ਵਜੇ ਤੱਕ ਅੱਧਾ ਘੰਟਾ ਜੋ ਹੈ 6 ਸਤੰਬਰ ਦਿਨ ਐਤਵਾਰ ਨੂੰ ਹਾਜ਼ਰੀ ਭਰ ਕੇ ਆਪਾਂ ਉਸ ਮਹਾਨ ਸ਼ਹੀਦ ਨੂੰ ਜਿਹੜੀ ਹੈ ਸ਼ਰਧਾ ਅਰਪਣ ਕਰਨੀ ਹੈ, ਔਰ ਨਾਲ ਨਾਲ ਸਲੈਡ ਸ਼ੋਅ ਜਿਹੜਾ ਹੈ ਉਹ ਹੋਏਗਾ। ਉਹਨਾਂ ਦੀ ਬੱਚੀ ਖਾਲੜਾ ਸਾਹਿਬ ਦੀ ਬੀਬੀ ਨਵਕਰਨ ਕੌਰ, ਉਹ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਹਾਜ਼ਰੀ ਭਰਨਗੇ। ਭੈਣ ਜੀ ਪਰਮਜੀਤ ਕੌਰ ਖਾਲੜਾ, ਉਹਨਾਂ ਦੇ ਵਾਈਫ ਜੋ ਹੈ, ਉਹਨਾਂ ਦਾ ਪ੍ਰੋਗਰਾਮ ਪਿਛਲੇ ਸਾਲ ਆਪਣੇ ਗੁਰੂ ਘਰ ਸੀ, ਇਸ ਦਫ਼ਾ ਉਹਨਾਂ ਦਾ ਪ੍ਰੋਗਰਾਮ ਜਿਹੜਾ ਹੈ ਬਰਾੜ ਸ਼ਾਹ ਗੁਰੂ ਘਰ ਸੈਕਰਾਮੈਂਟੋ ਵਿਖੇ ਹੋ ਰਿਹਾ ਹੈ। ਉਹਨਾਂ ਦੀ ਬੱਚੀ ਨੂੰ ਬੇਨਤੀ ਕੀਤੀ ਹੈ ਅੱਜ ਉਹ ਪ੍ਰੋਗਰਾਮ ਬਣਾ ਕੇ ਜਲਦੀ ਜਿਹੜਾ ਹੈ ਸਾਨੂੰ ਦੱਸਣਗੇ, ਅਤੇ ਉਹਨਾਂ ਨੂੰ ਵੀ ਜਿਹੜਾ ਇੱਥੇ ਆਪਾਂ ਸੰਗਤ ਦੇ ਨਾਲ ਜਿਹੜਾ ਹੈ ਉਹ ਰੂਬਰੂ ਕਰਾਂਗੇ। ਗੁਰੂ ਪਿਆਰੇ, ਦੂਸਰੀ ਬੇਨਤੀ ਜੋ ਜਿਵੇਂ ਪਹਿਲੇ ਦਾਸ ਨੇ ਦੱਸਿਆ ਹੈ, ਆਪਣੀ ਸਾਧ ਸੰਗਤ ਦੇ ਮੈਂਬਰ ਔਰ ਕਮੇਟੀ ਦੇ ਵਿੱਚ ਕਾਫੀ ਸਮਾਂ ਜਿਹੜਾ ਸਾਡੇ ਨਾਲ ਸੇਵਾਵਾਂ ਕਰਦੇ ਰਹੇ ਸਾਡੇ ਵੀਰ ਭਾਈ ਰਵਿੰਦਰ ਸਿੰਘ ਜੀ ਰੰਧਾਵਾ, ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਹਨ, ਉਹਨਾਂ ਦਾ ਫਿਊਨਰਲ ਜੋ ਹੈ ਉਹ 9 ਸਤੰਬਰ ਦਿਨ ਬੁੱਧਵਾਰ 10 ਵਜੇ ਤੋਂ 12 ਵਜੇ ਤੱਕ ਐਲਸਰੀਟੋ ਵਿਖੇ ਹੋ ਰਿਹਾ ਹੈ। ਸਾਧ ਸੰਗਤ ਨੂੰ ਬੇਨਤੀ ਹੈ ਭਾਈ ਜੇ ਆਪ ਉੱਥੇ ਜਾ ਸਕਦੇ ਹੋ ਤਾਂ ਠੀਕ ਹੈ, ਨਹੀਂ ਤਾਂ ਬਾਅਦ ਦੁਪਹਿਰ ਜੋ ਹੈ ਉਹਨਾਂ ਦੇ ਅੰਤਿਮ ਅਰਦਾਸ ਜੋ ਸਹਿਜ ਪਾਠ ਚੱਲ ਰਿਹਾ ਹੈ ਉਹਨਾਂ ਦੇ ਘਰ ਵਿਖੇ ਅੰਤਿਮ ਅਰਦਾਸ ਹੋਣੀ ਹੈ ਕਰੀਬਨ 1 ਵਜੇ ਤੋਂ 2:30-3 ਵਜੇ ਤੱਕ। ਆਪ ਜੀ ਨੂੰ ਬੇਨਤੀ ਹੈ ਭਾਈ ਜਿੱਥੇ ਵੀ ਆਪ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰ ਸਕਦੇ ਹੋ ਜ਼ਰੂਰ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ। ਆਓ, ਜਿਵੇਂ ਦਾਸ ਨੇ ਪਹਿਲੇ ਦੱਸਿਆ ਹੈ ਕਿ ਭਾਈ ਹਰਪਾਲ ਸਿੰਘ ਜੀ ਲੁਧਿਆਣੇ ਵਾਲੇ, ਜੋ ਪਿਛਲੇ ਸੋਮਵਾਰ ਤੋਂ ਆਪਣੇ ਗੁਰੂ ਘਰ ਵਿਖੇ ਗੁਰਸ਼ਬਦ ਦੀ ਕਥਾ ਦੁਆਰਾ ਸੰਗਤਾਂ ਨੂੰ ਨਿਹਾਲ ਕਰਨ ਪਹੁੰਚੇ ਹਨ, ਉਹਨਾਂ ਦਾ ਪਹਿਲੇ ਤਾਂ ਗੁਰੂ ਘਰ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਜੀ ਆਇਆ ਕਹਿੰਦੇ ਹਾਂ, ਸਮੁੱਚੀਆਂ ਸੰਗਤਾਂ ਵੱਲੋਂ, ਸਮੁੱਚੇ ਸਟਾਫ ਵੱਲੋਂ, ਸਤਿਗੁਰੂ ਜੀ ਇਹਨਾਂ ਨੂੰ ਚੜ੍ਹਦੀ ਕਲਾ ਦੇ ਅਰੋਗਤਾ, ਇਸੇ ਤਰ੍ਹਾਂ ਗੁਰੂ ਘਰ ਦੀਆਂ ਸੇਵਾਵਾਂ ਕਰਨ ਦਾ ਬਲ ਉੱਦਮ ਅਤੇ ਸਿਆ ਬਖਸ਼ਣ। ਕਰੀਬਨ 2 ਹਫ਼ਤੇ ਇਹਨਾਂ ਨੇ ਆਪਣੇ ਪਾਸ ਆਪਣੀਆਂ ਸੇਵਾਵਾਂ ਜਿਹੜੀਆਂ ਹੈ ਉਹ ਸਾਨੂੰ ਦੇਣੀਆਂ ਹੈ। ਗੁਰੂ ਪਿਆਰੇ, ਜ਼ਰੂਰ ਸ਼ਾਮ ਦੇ ਸਮੇਂ ਜਦੋਂ ਵੀ ਸਮਾਂ ਹੋਵੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰੀ ਭਰ ਕੇ ਆਏ ਹੋਏ ਵਿਦਵਾਨਾਂ ਪਾਸੋਂ ਆਪਾਂ ਲਾਹਾ ਲਈਏ। ਆਓ, ਕਰੀਬਨ 8 ਵਜੇ ਤੱਕ ਭਾਈ ਸਾਹਿਬ ਜੀ ਗੁਰਸ਼ਬਦ ਦੀ ਕਥਾ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰ ਤਖ ਗੁਰੂ ਨਿਸਤਾਰੇ।

ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਸੱਚੇ ਪਾਤਸ਼ਾਹ ਸ਼ਬਦ ਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਰਹਿਮਤ ਸਦਕਾ ਆਪਾਂ ਸਾਰੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਹਾਂ। ਆਪ ਜੀ ਨੇ ਜਿਹੜਾ ਸ਼ਬਦ ਹੁਣੇ ਸਰਵਣ ਕੀਤਾ ਹੈ, ਅੱਜ ਸਵੇਰੇ ਇਸ ਅਸਥਾਨ 'ਤੇ ਅੰਮ੍ਰਿਤ ਵੇਲੇ ਪਾਤਸ਼ਾਹ ਨੇ ਪ੍ਰਕਾਸ਼ਮਾਨ ਹੋ ਕਰਕੇ ਇਹ ਹੁਕਮ ਬਖਸ਼ਿਆ ਹੈ। ਪੰਚਮ ਪਾਤਸ਼ਾਹ ਬਾਣੀ ਕੇ ਬੋਹਿਤ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ, ਟੋਡੀ ਮਹੱਲਾ ਪੰਜਮ। ਪੰਚਮ ਪਾਤਸ਼ਾਹ, ਅੱਗੇ ਪਾਤਸ਼ਾਹ ਨੇ ਲਿਖਿਆ ਘਰ ਪੰਜਵਾਂ, ਭਾਵ ਗਾਇਨ ਜਦੋਂ ਸ਼ਬਦ ਨੂੰ ਕਰਨਾ ਹੈ। ਆਪ ਜੀ ਹੁਣੇ ਕੀਰਤਨੀ ਸਿੰਘਾਂ ਪਾਸੋਂ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ। ਜਦੋਂ ਬਾਣੀ ਨੂੰ ਗਾਇਨ ਕਰਨਾ ਹੈ, ਰਾਗ ਵੀ ਲਿਖਿਆ ਟੋਡੀ ਹੈ ਅਤੇ ਪੰਜਵੇਂ ਘਰ ਦੇ ਵਿੱਚ ਗਾਇਨ ਕਰਨਾ ਹੈ ਦੋ ਪਦੇ। ਇਹ ਸ਼ਬਦ ਦੋ ਪਦਿਆਂ ਦਾ ਹੈ। ਬਾਣੀ ਦੇ ਵਿੱਚ ਇਹ ਵਿਲੱਖਣਤਾ ਹੈ, ਪਾਤਸ਼ਾਹ ਨੇ ਸਾਡੇ 'ਤੇ ਕਿਰਪਾ ਕੀਤੀ ਹੈ, ਜਦੋਂ ਵੀ ਕਿਸੇ ਨਵੇਂ ਸਿਰਲੇਖ ਦੀ ਆਰੰਭਤਾ ਹੁੰਦੀ ਹੈ, ਘਰ ਨਵਾਂ ਹੈ, ਦੋ ਪਦੇ ਨੇ ਭਾਵ ਦੋ ਪਦਿਆਂ ਵਾਲੇ ਸ਼ਬਦ, ਤੇ ਪਦੇ ਤਿੰਨ ਪਦਿਆਂ ਵਾਲੇ ਸ਼ਬਦ, ਚੌ ਪਦੇ ਚਾਰ ਸ਼ਬਦ ਪਦਿਆਂ ਵਾਲੇ ਸ਼ਬਦ, ਪੰਜ ਪਦਾ ਵੀ ਪੰਜ ਪਦਿਆਂ ਵਾਲੇ ਸ਼ਬਦ ਵੀ ਆਪਾਂ ਪੜ੍ਹਦੇ ਹਾਂ, ਫਿਰ ਅਸ਼ਟਪਦੀ ਪੜ੍ਹਦੇ ਹਾਂ ਅੱਠ ਪਦਿਆਂ ਵਾਲੇ ਸ਼ਬਦ, ਉਸ ਨੂੰ ਅਸ਼ਟਪਦੀ ਕਹਿ ਦਿੰਦੇ ਹਾਂ। ਸੋਲਹੇ ਸੋਲ੍ਹਾਂ ਪਦਿਆਂ ਵਾਲੇ ਸ਼ਬਦ ਜਿਹੜੇ ਵਿਸ਼ੇਸ਼ ਤੌਰ 'ਤੇ ਮਾਰੂ ਰਾਗ ਵਿੱਚ ਦਰਜ ਨੇ। ਸੋ ਇਹ ਬੜਾ ਵਿਸਥਾਰ ਹੈ ਗੁਰਬਾਣੀ ਦਾ। ਥੋੜ੍ਹੇ ਦਿਨਾਂ ਬਾਅਦ ਆਪਾਂ ਸਾਰਿਆਂ ਨੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਮਨਾਉਣਾ ਹੈ। ਅਜਿਹੇ ਸਮਿਆਂ 'ਤੇ ਸਾਨੂੰ ਗੁਰਬਾਣੀ ਬਾਰੇ, ਕਿਉਂਕਿ ਅਸੀਂ ਗੁਰਬਾਣੀ ਦੇ ਨਾਲ ਜੁੜੇ ਹਾਂ, ਮੁਬਾਰਕ ਹੈ ਗੁਰਬਾਣੀ ਨਾਲ ਜੁੜਨਾ, ਇਹ ਸਾਡੇ ਜੀਵਨ ਦਾ ਮਨੋਰਥ ਹੈ। ਕਿਉਂਕਿ ਗੁਰਬਾਣੀ ਨਾਲ ਜੁੜਾਂਗੇ ਤਾਂ ਸਾਡਾ ਜੀਵਨ ਸਫਲ ਹੋਏਗਾ। ਬਾਣੀ ਵਿੱਚ ਆਪਾਂ ਪੜ੍ਹਦੇ ਹਾਂ, ਗੁਰਬਾਣੀ ਗਾਵੈ ਭਾਈ ਉਹ ਸਫਲ ਸਦਾ ਸੁਖਦਾਈ। ਜਿਹੜਾ ਗੁਰਬਾਣੀ ਨੂੰ ਗਾਉਂਦਾ, ਗੁਰਬਾਣੀ ਨੂੰ ਪੜ੍ਹਦਾ, ਗੁਰਬਾਣੀ ਨੂੰ ਵਿਚਾਰਦਾ, ਗੁਰਬਾਣੀ ਦੇ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਵਸਾਉਂਦਾ, ਉਹਦਾ ਜੀਵਨ ਸਫਲ ਹੋ ਜਾਂਦਾ। ਕਿਉਂਕਿ ਸਾਨੂੰ, ਆਪਾਂ ਕੱਲ੍ਹ ਵੀ ਜ਼ਿਕਰ ਕਰ ਰਹੇ ਸੀ, ਆਪ ਜੀ ਵਿਚਾਰ ਦੇ ਨਾਲ ਜੁੜਦੇ ਹੋ, ਵਾਰ ਵਾਰ ਸਾਨੂੰ ਬਾਣੀ ਵਿੱਚੋਂ ਇਹ ਵਿਚਾਰ ਪ੍ਰਾਪਤ ਹੁੰਦਾ, ਸਾਨੂੰ ਪਾਤਸ਼ਾਹ ਨੇ ਕੇਵਲ ਸ਼ਬਦ ਨਾਲ ਜੁੜੀ ਹੈ, ਕਿਸੇ ਸਰੀਰ ਨਾਲ ਨਹੀਂ ਜੁੜੀ। ਇਹ ਪਾਤਸ਼ਾਹ ਨੇ ਸਾਡੇ 'ਤੇ ਬੜੀ ਅਪਾਰ ਕਿਰਪਾ ਕੀਤੀ। ਅੱਜ ਆਪਾਂ ਦੇਖਦੇ ਪਏ ਹਾਂ, ਅੱਜ ਜਿਹੜੇ ਸਰੀਰ ਆਪਦੇ ਆਪ ਨੂੰ ਗੁਰੂ ਘਵਾਉਂਦੇ ਨੇ, ਉਹਨਾਂ ਦੇ ਕੀ ਹਾਲਾਤ ਨੇ, ਕੈਸੇ ਹਾਲਾਤ ਬਣੇ ਨੇ, ਕਿਵੇਂ ਇੱਕ ਦੂਸਰੇ ਦੇ ਨਾਲ ਮੁਕਾਬਲੇਬਾਜ਼ੀ ਚੱਲਦੀ ਪਈ ਹੈ, ਇਹ ਸਰੀਰਾਂ ਦੇ ਵਿੱਚ ਹੀ ਹੋ ਸਕਦਾ। ਪਾਤਸ਼ਾਹ ਨੇ ਬੜੀ ਅਪਾਰ ਕਿਰਪਾ ਕੀਤੀ, ਸਾਨੂੰ ਸ਼ਬਦ ਦੇ ਨਾਲ ਜੋੜ ਦਿੱਤਾ, ਸ਼ਬਦ ਦੇ ਨਾਲ ਜੋੜ ਕੇ ਇਹ ਇੱਕ ਉਪਦੇਸ਼ ਸਾਨੂੰ ਬਖਸ਼ਿਆ। ਕਿਉਂਕਿ ਜਦੋਂ ਆਪਾਂ ਬਾਣੀ ਦੇ ਵਿਚਾਰ ਨਾਲ ਜੁੜਦੇ ਹਾਂ ਨਾ ਸਤਸੰਗਤ ਜੀ, ਆਪਾਂ ਕੋਈ ਵੀ ਸ਼ਬਦ ਪੜ੍ਹ ਲਈਏ, ਕਿਸੇ ਵੀ ਗੁਰੂ ਸਾਹਿਬਾਨ ਦਾ ਸ਼ਬਦ ਹੈ, ਕਿਸੇ ਭਗਤ ਸਾਹਿਬਾਨ ਦਾ ਸ਼ਬਦ ਹੈ। ਹੁਣੇ ਭਾਈ ਸਾਹਿਬ ਜੀ ਕੀਰਤਨ ਕਰ ਰਹੇ ਸਨ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਇਹ ਭਾਈ ਸੱਤਾ ਬਲਵੰਡ ਜੀ ਦੀ ਵਾਰ ਹੈ, ਇਹ ਉਸ ਦੇ ਵਿਚਲਾ ਸ਼ਬਦ ਹੈ। ਗੁਰੂ ਕੇ ਕੀਰਤਨੀਏ ਸਨ ਭਾਈ ਸੱਤਾ ਬਲਵੰਡ ਜੀ, ਉਹਨਾਂ ਨੇ ਗੁਰੂ ਘਰ ਦੇ ਵਿੱਚ ਕੀਰਤਨ ਕਰਨਾ ਬੰਦ ਕਰ ਦਿੱਤਾ। ਪਾਤਸ਼ਾਹ ਨੇ ਸੰਦੇਸ਼ਾ ਭੇਜਿਆ, ਨਾਰਾਜ਼ਗੀ ਹੋ ਗਈ, ਨਹੀਂ ਆਏ। ਆਪ ਸਾਰਿਆਂ ਨੂੰ ਉਸ ਸਾਖੀ ਦਾ ਪਤਾ ਹੋਇਆ, ਤੇ ਜਦੋਂ ਆਏ, ਜਦੋਂ ਮਾਫੀ ਮਿਲੀ, ਤੇ ਉਹਨਾਂ ਨੇ ਗੁਰੂ ਸਾਹਿਬ ਦੇ ਸਾਹਮਣੇ ਗੁਰੂ ਸਾਹਿਬ ਦੀ ਸਿਫਤ ਦੇ ਵਿੱਚ ਇੱਕ ਵਾਰ ਆਖੀ। ਤੁਹਾਡੇ ਵਿੱਚੋਂ ਜਿਹੜੇ ਵੀ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਸਾਂਝ ਪਾਉਂਦੇ ਨੇ ਸਹਿਜ ਪਾਠ ਦੇ ਰੂਪ ਵਿੱਚ, ਸਹਿਜ ਪਾਠ ਬਹੁਤ ਜ਼ਰੂਰੀ ਹੈ, ਅਤੇ ਆਪਾਂ ਉਹਦੇ ਵਿੱਚ ਪੜ੍ਹਦੇ ਹਾਂ ਰਾਮਕਲੀ ਰਾਗ ਵਿੱਚ ਵਾਰ ਹੈ ਭਾਈ ਸੱਤਾ ਬਲਵੰਡ ਜੀ ਦੀ, ਉਹਦੇ 'ਤੇ ਸਿਰਲੇਖ ਵਿੱਚ ਵੀ ਇਹ ਲਿਖਿਆ।
रामकली की वार भाई सत्ता बलवंड आखी उन्होंने बोली सी गुरु साहब के सामने उच्चारण की एक माफीनामा से उन्होंने वालों तो उस उन्होंने धन गुरु नानक साहब महाराज तो लैके गुरु अर्जन देव महाराज तक सारे गुरु साहिबान की सिफत केवल अठ पौड़ियों की वार है। गुरु साहिबान की सिफत है भट्ट साहबान वालों गुरसिखा दे वेल भाई सत्ता बलवंड जी वालों गुरु साहिबान की बाणी भगत साहबान की बाणी उस परमात्मा नाल जोड़न दा सानू उपदेश है। परमात्मा की सिफत सलाह है किसी व्यक्ति विशेष का ये कोई जिक्र नहीं है। असं कई बार पढ़ते हाँ कई बार होर गल पढ़ते हैं इतिहास पढ़ते हैं पर जो गुरु ग्रंथ साहब जी की बाणी नाल सांझ पाने ना आप इत्थे केवल तो केवल परमात्मा दे नाल जुड़न का उपदेश है। परमात्मा की सिफत सलाह है परमात्मा के नाम की जिक्र है तो जिन्होंने नाम नाल सांझ पाई है फिर उन्हों का जिक्र है इत्थे सच का जिक्र है। सच कौन है? सच परमात्मा है। रोज पढ़ते हाँ आदि सच जुगाद सच है भी सच नानक होसी भी सच यह परमात्मा का पहला गुण है। वह हमेशा कायम रहने वाला सच हमेशा कायम रहने वाला। आप कित किसी गलबात करते हुए कई बार व्यक्ति गलबात बधा चढ़ा के पेश करते हैं झूठ नाल पेश करते हैं पर सच आखिर सामने आ जाता सच कदे बदलिया नहीं जाता सच एक ही होता झूठ बधा भी सकता बंदा झूठ घटा भी सकता वो वाधा भी है घाटा भी है पर वह परमात्मा सच है। सच कदे खत्म नहीं होता वो एको जिहा ही रहिंदा है। इसे तरह परमात्मा भी हमेशा एको जिहा ही रहिंदा है। साडा शरीर वधदा घटदा है समय के नाल नाल शरीर के उपर प्रभाव पैंदा है। बचपन में शरीर होर है जवानी में होर है बुढ़ेपे में होर हो गया फिर एक दिन इस शरीर ने चले जाना है पर परमात्मा एक ऐसी शख्सियत है जो हमेशा कायम रहने वाली है। ना परमात्मा का जन्म होया तो जे जन्म नहीं होया तो मौत भी नहीं होगी। मौत ता ही होएगी जे जन्म होया होगा जन्म के नाल ही मरण है। जिथे भी आप पढ़ते हैं जन्म तो मरण का सानू इकट्ठा विस्थार मिलता है। परमात्मा के गुणा का जिक्र पातशाह ने बाणी में सानू बार बार किया। परमात्मा के जितने नाम ने वह सारे परमात्मा के गुण ने। आप कल भी जिक्र कर रहे थे परमात्मा नू राम कहा गया भाव सारे रमिया परमात्मा नूं गोविंद कहा गया भाव गो दा मतलब धरती हुंदा है विंद दिविंद सहारा धरती नूं सहारा दे रहा है धरती उहदे सहारे ते चलदी पई है धरती सूरज दे दुआले चक्कर लगा रही उहदे सहारे ते ही है उहदे पै विच ही है पै विच आपां करदे हां धरती जिहड़ी है सूरज जिहड़ा चंद्रमा जिहड़ा उहदे हुक्म मुताबक चल रहा है सारे उहदे हुक्म दे मुताबक ने उहदे सहारे ते चल तो जिन्ने इह गुण रूपी नाम ने परमात्मा दे उन्हों का जिक्र किया गया है गुरु साहिबान वालों भगत साहिबान वालों। परमात्मा दे बड़े सारे गुण ने बड़े तेरे कवण कवण गुण कह कहगा तू साहिब गुण ही निधाना कहते मैं तेरे केड़े केड़े गुण कह कह के तेनू गायन करा तेरी सिफत करा तू गुणा का खजाना तू गुणा का खजाना तुमरी महिमा वर्ण ना साको कहते मैं तुहाडी महिमा तुहाडी वड्याई का वर्णन नहीं कर सकता तू ठाकर ऊच भगवाना तू मालक है ठाकर भाव मालक ऊच भाव उच्चा है। ये सारे परमात्मा के गुणों का जिक्र करते हैं पाशाह बार बार इस गल का जिक्र बाणी में सानू मिलता है। तो अज जिस शब्द के नाल आप जुड़ना है जिस शब्द के विचार नाल जुड़ना आप हुणे बाणी का यह शब्द पढ़िया है ये पंचम पातशाह का शब्द है टोडी राग दे विच है। आरंभता संखेप रूप में मूल मंत्र के नाल पातशाह करते हैं एक ओवंकार सत गुर प्रसाद एक ओवंकार परमात्मा एक है एक एक गिणती का एक पाया इतने ईड़ी नू सिहारी नाल कक्का लिख के एक नहीं लिखे पातशाह क्योंकि उहदे विच भी फिर उहदे वक्रे वक्रे अर्थ चले जाते हैं। एका गिणती का पाण का मतलब यही है भी यदा दूसरा कोई होर अर्थ नहीं वो परमात्मा एक है। सनातन मत दे विच आपां
ਬੜੇ ਸਾਰੇ ਨਾਵਾਂ ਦਾ ਜ਼ਿਕਰ ਪੜ੍ਹਦੇ ਹਾਂ। ਪਰਮਾਤਮਾ ਦੇ ਬੜੇ ਸਾਰੇ ਨਾਮ ਨੇ, ਉਹਨਾਂ ਵਿੱਚ ਉਹ ਇੱਕ ਨਾਮ ਬਹੁਤ ਪ੍ਰਚਲਿਤ ਹੈ, ਓਮ, ਬੜਾ ਪ੍ਰਚਲਿਤ ਨਾਮ ਹੈ। ਅਤੇ ਵਿਦਵਾਨ ਸੱਜਣ ਸਨਾਤਨ ਮਤ ਦੇ ਉਹਨਾਂ ਨੇ ਇਸ ਓਮ ਨੂੰ ਤਿੰਨ ਹਿੱਸਿਆਂ ਦੇ ਵਿੱਚ ਵੰਡ ਦਿੱਤਾ, ਊੜਾ, ਐੜਾ ਅਤੇ ਮੰਮਾ। ਓਮ ਥੋੜ੍ਹਾ ਜਿਹਾ ਲਮਕਾ ਕੇ ਪੜ੍ਹਾਂਗੇ ਤਾਂ ਓਮ, ਉਹਨਾਂ ਨੇ ਇਹਨੂੰ ਤਿੰਨ ਦੇਵਤਿਆਂ ਦੇ ਨਾਲ ਜੋੜ ਦਿੱਤਾ। ਊੜਾ ਭਾਵ ਉਤਪਤੀ ਕਰਨ ਵਾਲਾ, ਪੈਦਾ ਕਰਨ ਵਾਲਾ, ਬ੍ਰਹਮਾ ਜੀ। ਸਨਾਤਨ ਮਤ ਵਿੱਚ ਤਿੰਨ ਵੱਡੇ ਦੇਵਤਿਆਂ ਦਾ ਜ਼ਿਕਰ ਮਿਲਦਾ ਹੈ। ਬ੍ਰਹਮਾ ਜੀ ਪੈਦਾ ਕਰਨ ਵਾਲੇ ਨੇ, ਵਿਸ਼ਨੂੰ ਜੀ ਪਾਲਣਾ ਪੋਸ਼ਣਾ ਕਰਨ ਵਾਲੇ ਨੇ, ਸ਼ਿਵ ਜੀ ਮੌਤ ਦੇਣ ਵਾਲੇ ਨੇ। ਪਰ ਪਾਤਸ਼ਾਹ ਓਮ ਦੇ ਅੱਗੇ ਇੱਕ ਲਗਾ ਦਿੰਦੇ ਨੇ, ਊੜਾ ਉਤਪਤੀ ਕਰਨ ਵਾਲਾ, ਪੈਦਾ ਕਰਨ ਵਾਲਾ, ਐੜਾ ਆਹਾਰ ਦੇਣ ਵਾਲਾ, ਪਾਲਣਾ ਪੋਸ਼ਣਾ ਕਰਨ ਵਾਲਾ। ਆਹਾਰ ਦਾ ਮਤਲਬ ਹੁੰਦਾ ਹੈ ਖਾਣਾ ਪੀਣਾ। ਮੰਮਾ ਅੱਖਰ ਮੌਤ ਦੇ ਨਾਲ ਜੁੜਿਆ, ਭਾਵ ਮੌਤ ਦੇਣ ਵਾਲਾ। ਪਾਤਸ਼ਾਹ ਨੇ ਇਸ ਓਮ ਦੇ ਅੱਗੇ ਏਕਾ ਪਾ ਕੇ ਇਹ ਗੱਲ ਲਿਖ ਦਿੱਤੀ ਕਿ ਉਹ ਪਰਮਾਤਮਾ ਇੱਕ ਹੀ ਹੈ, ਉਹੀ ਪੈਦਾ ਕਰਨ ਵਾਲਾ ਹੈ, ਉਹੀ ਪਾਲਣਾ ਪੋਸ਼ਣਾ ਕਰਨ ਵਾਲਾ ਹੈ ਅਤੇ ਉਹੀ ਮੌਤ ਦੇਣ ਵਾਲਾ। ਦੇਹ ਲਿਹ ਏਕ ਤੂੰ ਹੀ, ਦਿਗਰ ਕੋ ਨਹੀਂ। ਦੇਣ ਵਾਲਾ, ਸਾਨੂੰ ਜਨਮ ਦੇਣ ਵਾਲਾ, ਲੈਣ ਵਾਲਾ, ਸਾਡੀ ਜਾਨ ਲੈਣ ਵਾਲਾ, ਉਹ ਇੱਕੋ ਹੀ ਹੈ, ਦੂਜਾ ਕੋਈ ਨਹੀਂ ਹੈ। ਪਾਤਸ਼ਾਹ ਇਹ ਗੱਲ ਸਾਨੂੰ ਸਮਝਾ ਰਹੇ ਨੇ। ਗੁਰਬਾਣੀ ਦਾ ਪਹਿਲਾ ਅੱਖਰ ਇੱਕ ਓਅੰਕਾਰ ਇਸ ਗੱਲ ਦਾ ਸੂਚਕ ਹੈ ਕਿ ਪਾਤਸ਼ਾਹ ਇਹ ਗੱਲ ਕਹਿ ਰਹੇ ਨੇ ਕਿ ਪਰਮਾਤਮਾ ਕੇਵਲ ਇੱਕ ਹੀ ਹੈ, ਦੂਜਾ ਕੋਈ ਨਹੀਂ, ਦੂਸਰਾ ਕੋਈ ਨਹੀਂ ਹੈ, ਕੇਵਲ ਇੱਕ ਹੈ ਪਰਮਾਤਮਾ। ਆਪਾਂ ਆਪ ਜੀ ਅਮਰੀਕਾ ਦੀ ਧਰਤੀ 'ਤੇ ਰਹਿੰਦੇ, ਇੱਥੇ ਦਾ ਸਭ ਤੋਂ ਵੱਡਾ ਧਰਮ ਜਿਹੜਾ ਕ੍ਰਿਸਚੈਨਿਟੀ ਹੈ, ਕ੍ਰਿਸਚੈਨਿਟੀ ਵਿੱਚ ਵੀ ਆਪਾਂ ਪੜ੍ਹਦੇ ਹਾਂ ਗੋਡ ਇਜ਼ ਵਨ, ਪਰਮਾਤਮਾ ਇੱਕੋ ਹੀ ਹੈ। ਇਹ ਸਾਰੇ ਧਰਮਾਂ ਦੇ ਵਿੱਚ ਮੰਨਿਆ ਜਾਂਦਾ, ਪਰ ਨਾਮ ਵੱਖਰੇ ਵੱਖਰੇ। ਸਨਾਤਨ ਮਤ ਵਿੱਚ ਬੜੇ ਸਾਰੇ ਦੇਵਤਿਆਂ ਨੂੰ ਭਗਵਾਨ ਮੰਨਿਆ ਜਾਂਦਾ, ਪਰ ਪਰਮਾਤਮਾ ਗੁਰੂ ਸਾਹਿਬ ਕਹਿੰਦੇ ਨੇ ਕੇਵਲ ਇੱਕ ਹੈ। ਇੱਕ ਓਅੰਕਾਰ, ਉਹ ਪਰਮਾਤਮਾ ਇੱਕ ਹੋ ਕੇ ਵੀ ਸਾਡੇ ਸਭ ਦੇ ਵਿੱਚ ਇੱਕ ਰਸ ਵਿਆਪਕ ਹੈ। ਓਅੰਕਾਰ ਉੱਪਰ ਡੰਡੀ ਪਾਈ ਕਾਰ, ਉਹਦਾ ਮਤਲਬ ਹੈ ਲਗਾਤਾਰ ਇੱਕ ਰਸ ਵਿਆਪਕ ਹੈ, ਇਹ ਸੂਚਕ ਹੈ। ਇੱਕ ਓਅੰਕਾਰ ਇੱਕ ਐਸਾ ਸ਼ਬਦ ਹੈ, ਇਹਦੇ ਵਿੱਚ ਪਾਤਸ਼ਾਹ ਨੇ ਗਿਣਤੀ ਦਾ ਵੀ ਇਸਤੇਮਾਲ ਕੀਤਾ, ਇਹਦੇ ਵਿੱਚ ਲਿਪੀ ਦਾ ਵੀ ਇਸਤੇਮਾਲ ਕੀਤਾ, ਇਹਦੇ ਵਿੱਚ ਸੂਚਕ ਵੀ ਇਹ ਇਸ਼ਾਰਾ ਕੀਤਾ ਕਿ ਉਹ ਪਰਮਾਤਮਾ ਇੱਕ ਹੈ, ਪੈਦਾ ਕਰਨ ਵਾਲਾ ਵੀ ਹੈ, ਪਾਲਣਾ ਪੋਸ਼ਣਾ ਕਰਨ ਵਾਲਾ ਵੀ ਹੈ, ਮੌਤ ਦੇਣ ਵਾਲਾ। ਅਤੇ ਸਾਡੇ ਸਾਰਿਆਂ ਦੇ ਵਿੱਚ ਇੱਕ ਰਸ ਵਿਆਪਕ ਹੈ, ਸਤ, ਉਹ ਸਤ ਹੈ, ਹਮੇਸ਼ਾ ਕਾਇਮ ਰਹਿਣ ਵਾਲਾ, ਗੁਰਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਉਸ ਪਰਮਾਤਮਾ ਦੇ ਨਾਲ ਮਿਲਾਪ ਕਰਨਾ ਹੈ ਅਤੇ ਉਹਦੇ ਮਿਲਾਪ ਲਈ ਗੁਰੂ ਦੀ ਕਿਰਪਾ ਦੇ ਪਾਤਰ ਬਣਨਾ, ਗੁਰੂ ਦੀ ਕਿਰਪਾ ਦੇ ਨਾਲ। ਹੁਣ ਪਰਮਾਤਮਾ ਗੁਰੂ ਕੋਈ ਫਰਕ ਨਹੀਂ ਹੈ, ਗੁਰ ਪਰਮੇਸ਼ਰ ਇੱਕੋ ਜਾਣ। ਆਪਾਂ ਪੜ੍ਹਦੇ ਹਾਂ ਕਿ ਗੁਰੂ ਅਤੇ ਪਰਮੇਸ਼ਰ ਨੂੰ ਭਾਵ ਪਰਮਾਤਮਾ ਨੂੰ ਅਤੇ ਗੁਰੂ ਨੂੰ ਇੱਕੋ ਹੀ ਜਾਣਨਾ ਹੈ। ਅਤੇ ਅੱਜ ਦੇ ਇਸ ਸ਼ਬਦ ਵਿੱਚ ਵੀ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਹਿਲਾ ਪਦਾ ਜੋ ਰਹਾਓ ਵਾਲਾ ਪਦਾ ਹੈ, ਉਸ ਵਿੱਚ ਸਾਨੂੰ ਸੋਝੀ ਬਖਸ਼ ਰਹੇ ਨੇ

ਪਾਤਸ਼ਾਹ ਕਹਿੰਦੇ ਨੇ ਪ੍ਰਭੂ ਜੀ ਨੇ ਪਰਮਾਤਮਾ ਨੇ ਮੇਰੇ ਤੇ ਇੱਕ ਉਪਕਾਰ ਕੀਤਾ, ਮੇਰੇ ਤੇ ਕਿਰਪਾ ਕਰ। ਇੱਥੇ ਗੁਣ ਸ਼ਬਦ ਦਾ ਅਰਥ ਉਪਕਾਰ ਹੈ, ਬੜੇ ਸਾਰੇ ਅਰਥ ਹੈ। ਗੁਣ ਭਾਵ ਚੰਗੀਆਂ ਆਦਤਾਂ, ਖੂਬੀਆਂ, ਸਿਫਤ, ਸਲਾਹ, ਬੜੇ ਸਾਰੇ ਅਰਥ ਹੈ। ਗੁਣ ਸੁਭਾਅ ਨੂੰ ਵੀ ਕਿਹਾ ਜਾਂਦਾ, ਕਹਿੰਦੇ ਉਹਦਾ ਬੜਾ ਵਧੀਆ ਗੁਣੀ ਬੰਦਾ ਹੈ, ਬੜੇ ਚੰਗੇ ਸੁਭਾਅ ਵਾਲਾ ਬੰਦਾ ਹੈ, ਗੁਣਾਂ ਵਾਲਾ ਬੰਦਾ ਹੈ। ਚੰਗੀ ਗੱਲ ਜਿੱਥੇ ਵੀ ਹੋਏਗੀ ਉੱਥੇ ਗੁਣ ਹੋਏਗਾ, ਜਿੱਥੇ ਮਾੜੀ ਗੱਲ ਹੋਏਗੀ ਉੱਥੇ ਅਵਗਣ ਸ਼ਬਦ ਆ ਜਾਏਗਾ। ਪਾਤਸ਼ਾਹ ਕਹਿੰਦੇ ਨੇ ਮੇਰੇ ਤੇ ਪਰਮਾਤਮਾ ਨੇ ਉਪਕਾਰ ਕਰ ਦਿੱਤਾ ਹੈ, ਮੇਰੋ ਪ੍ਰਭ ਜੀ ਕੀਨ ਭਾਵ ਕਰ ਦਿੱਤਾ ਹੈ। ਕੀ ਉਪਕਾਰ ਕੀਤਾ ਹੈ? ਪੰਚ ਦੋਖ ਅਰ ਅਹੰਗ ਰੋਗ, ਇਹ ਤਨ ਤੇ ਸਗਲ ਦੂਰ ਕੀਨ। ਜਿਹੜੇ ਪੰਜ ਵਿਕਾਰ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੇ ਅਹੰਗ ਭਾਵ, ਹੰਕਾਰ ਵੱਡੇ ਰੂਪ ਵਿੱਚ, ਰੋਗ ਦੇ ਰੂਪ ਵਿੱਚ। ਹੰਕਾਰ ਵਿਕਾਰਾਂ ਦੇ ਨਾਲ ਵੀ ਹੈ, ਪਰ ਹੰਕਾਰ ਨੂੰ ਇੱਕ ਰੋਗ ਵੀ ਦੱਸਿਆ। ਆਪ ਜੀ ਸਵੇਰੇ ਅੰਮ੍ਰਿਤ ਵੇਲੇ ਆਸਾ ਕੀ ਵਾਰ ਦੀ ਬਾਣੀ ਸਰਵਣ ਕਰਦੇ ਹੋ, ਆਪਾਂ ਉਹਦੇ ਵਿੱਚ ਸਰਵਣ ਕਰਦੇ ਹਾਂ। ਪਾਤਸ਼ਾਹ ਕਹਿੰਦੇ ਨੇ ਹਉਮੈ ਦੀਰਘ ਰੋਗ ਹੈ, ਦਾਰੂ ਵੀ ਅਸਰ ਹੈ, ਹਉਮੈ ਬੜਾ ਵੱਡਾ ਰੋਗ ਹੈ। ਪਰ ਨਾਲ ਪਾਤਸ਼ਾਹ ਇਹ ਵੀ ਗੱਲ ਕਹਿੰਦੇ ਨੇ ਵੀ ਇਹਦਾ ਇਲਾਜ ਵੀ ਹੈਗਾ, ਇਹਦੀ ਦਵਾਈ ਵੀ ਹੈ, ਇਸ ਰੋਗ ਦੀ ਦਵਾਈ ਵੀ ਹੈ। ਕਿਰਪਾ ਕਰੇ ਜੇ ਆਪਣੀ ਗੁਰ ਕਾ ਸ਼ਬਦ ਕਮਾਏ, ਜੇ ਪਰਮਾਤਮਾ ਕਿਰਪਾ ਕਰ ਦੇਵੇ ਤੇ ਗੁਰੂ ਦੇ ਸ਼ਬਦ ਦੇ ਨਾਲ ਮਨੁੱਖ ਜੁੜ ਜਾਵੇ, ਗੁਰੂ ਦੇ ਸ਼ਬਦ ਨੂੰ ਕਮਾ ਲਵੇ, ਇਹ ਹਉਮੈ ਵਾਲਾ ਰੋਗ ਵੀ ਠੀਕ ਹੋ ਜਾਂਦਾ। ਬੜੇ ਸਾਰੇ ਰੋਗ ਐਸੇ ਨੇ ਅੱਜ, ਅੱਜ ਤਾਂ ਮੈਡੀਕਲ ਸਾਇੰਸ ਨੇ ਬੜੀ ਤਰੱਕੀ ਕਰ ਲਈ, ਸਾਡੇ ਸਰੀਰ ਨੂੰ ਅਸੀਂ ਪਹਿਲਾਂ ਪੁਰਾਣੇ ਸਮਿਆਂ ਵਿੱਚ ਬਹੁਤੇ ਰੋਗਾਂ ਬਾਰੇ ਜਾਣਦੇ ਹੀ ਨਹੀਂ ਸੀ। ਜਦੋਂ ਕਿਸੇ ਬੰਦੇ ਦੀ ਮੌਤ ਹੋ ਜਾਣੀ, ਕਹਿੰਦੇ ਵੀ ਸੁੱਤਾ ਸੁੱਤਾ ਹੀ ਚਲਾ ਗਏ। ਹੁਣ ਤੋਂ ਬੜੇ ਤਰ੍ਹਾਂ ਦੇ ਰੋਗਾਂ ਦੇ ਨਾਮ ਆ ਗਏ ਨੇ, ਬੜੀਆਂ ਰਿਸਰਚ ਹੋ ਗਈਆਂ ਨੇ, ਬੜੀਆਂ ਉਹਨਾਂ ਦੀਆਂ ਦਵਾਈਆਂ ਆ ਗਈਆਂ ਨੇ, ਵੱਡੇ ਵੱਡੇ ਸਟੋਰ ਦਵਾਈਆਂ ਦੇ ਭਰੇ ਪਏ ਨੇ। ਹੁਣ ਵੱਡੇ ਵੱਡੇ ਸਟੋਰ ਦਵਾਈਆਂ ਦੇ ਭਰੇ ਪਏ ਨੇ ਤੇ ਇਹਦਾ ਮਤਲਬ ਇਹ ਹੈ ਬਈ ਰੋਗ ਵੀ ਵਧੇ ਪਏ ਨੇ, ਦਵਾਈਆਂ ਦੇ ਨਾਲ ਨਾਲ ਬਿਮਾਰੀਆਂ ਵੀ ਵਧੀਆਂ ਪਈਆਂ ਨੇ। ਰਿਸਰਚ ਬੜੀ ਹੈ, ਬੜੀਆਂ ਦਵਾਈਆਂ ਨੇ, ਪਰ ਰੋਗ ਖਤਮ ਨਹੀਂ ਹੁੰਦੇ। ਰੋਗ, ਕਈ ਰੋਗ ਤਾਂ ਐਸੇ ਨੇ, ਸ਼ੂਗਰ, ਬੀਪੀ ਵਰਗੇ ਰੋਗ, ਜਿਹੜੇ ਦਵਾਈ ਲਈ ਜਾਓ ਤੇ ਉਹ ਆਪਣੇ ਟਿਕੇ ਰਹਿੰਦੇ ਨੇ। ਕਈ ਵਾਰੀ ਆਪਾਂ ਅੱਜ ਸੁਣਦੇ ਹਾਂ ਡਾਕਟਰਾਂ ਦਾ ਵੀ ਇਹ ਵਾਲੀ ਦਵਾਈ ਤੁਹਾਨੂੰ ਸਾਰੀ ਜ਼ਿੰਦਗੀ ਖਾਣੀ ਪੈਣੀ, ਕਿਉਂਕਿ ਇਹਨੂੰ ਤੁਸੀਂ ਆਪਣੇ ਬੀਪੀ ਨੂੰ ਕੰਟਰੋਲ ਵਿੱਚ ਰੱਖਣਾ ਹੈ। ਇਹ ਕੰਟਰੋਲ 'ਚ ਤਾਂ ਰਹੇਗਾ ਜੇ ਤੁਸੀਂ ਆਹ ਦਵਾਈ ਖਾਓ, ਨਾਲ ਪਰਹੇਜ਼ ਕਰਨੇ ਪੈਣਗੇ। ਪਰ ਇੱਥੇ ਜਿਹੜੇ ਰੋਗ ਦੀ ਗੱਲ ਹੋ ਰਹੀ ਹੈ, ਇਹ ਮਨ ਦੇ ਰੋਗ, ਸਰੀਰ ਦੇ ਅੰਦਰ ਹਉਮੈ ਵਾਲਾ ਰੋਗ, ਬੜਾ ਵੱਡਾ ਰੋਗ ਹੈ। ਪਾਤਸ਼ਾਹ ਕਹਿੰਦੇ ਨੇ ਜਦੋਂ ਪਰਮਾਤਮਾ ਨੇ ਕਿਰਪਾ ਕਰ ਦਿੱਤੀ ਤੇ ਜਿਹੜੇ ਪੰਜ ਦੁੱਖ ਨੇ ਤੇ ਜਿਹੜਾ ਹਉਮੈ ਦਾ ਰੋਗ ਹੈ, ਇਹ ਤਨ ਤੇ ਸਗਲ ਦੂਰ ਕੀਨ, ਇਹ ਸਾਡੇ ਸਰੀਰ ਵਿੱਚੋਂ ਖਤਮ ਕਰ ਦਿੱਤੇ, ਇਹ ਰੋਗ ਖਤਮ ਕਰ ਦਿੱਤੇ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਮਨੁੱਖ ਹਮੇਸ਼ਾ ਇਹਨਾਂ ਰੋਗਾਂ ਦੇ ਵਿੱਚ ਫਸੇ, ਇਹਨਾਂ ਦੁੱਖਾਂ ਦੇ ਵਿੱਚ, ਇਹਨਾਂ ਵਿਕਾਰਾਂ ਵਿੱਚ ਫਸੇ। ਇਹ ਸਰੀਰ ਦੇ ਲਈ, ਇਹ ਸਾਡੇ ਆਤਮਾ ਦੇ ਲਈ, ਸਾਡੇ ਜੀਵਨ ਦੇ ਲਈ ਬੜੇ ਖਤਰਨਾਕ ਨੇ, ਬੜੇ ਖਤਰਨਾਕ, ਬੜਾ। ਕਈ ਵਾਰੀ ਅਸੀਂ ਦੇਖਦੇ ਹਾਂ, ਬਾਣੀ ਵਿੱਚ ਪੜ੍ਹਦੇ ਹਾਂ, ਇਹਨਾਂ ਪੰਜ ਵਿਕਾਰਾਂ ਦਾ ਬਾਣੀ ਵਿੱਚ ਬਹੁਤ ਸਾਰਾ ਜ਼ਿਕਰ ਆਇਆ, ਜਿਹੜੇ ਪੰਜ ਵਿਕਾਰ ਨੇ ਉਹਦਾ ਬਹੁਤ ਜ਼ਿਕਰ ਆਇਆ, ਤੇ ਵਾਰ ਵਾਰ ਇਹ ਗੱਲ ਕਹੀ ਗਈ ਹੈ, ਕਿਉਂਕਿ ਅੱਜ ਅਸੀਂ ਜਦੋਂ ਇਹਨਾਂ ਵਿਕਾਰਾਂ ਦੇ ਪ੍ਰਭਾਵ ਵਿੱਚ ਮਨੁੱਖ ਨਿੱਕੀ ਜਿਹੀ ਗੱਲ ਤੇ ਕਿਸੇ ਦੇ ਨਾਲ ਗੁੱਸਾ ਕਰ ਦਿੰਦਾ, ਕ੍ਰੋਧ ਆ ਜਾਂਦਾ, ਭਾਵ ਅਸੀਂ ਵਿਕਾਰਾਂ ਦੇ ਅਧੀਨ, ਕਿਸੇ ਦਾ ਪਰਾਇਆ ਸਮਾਨ ਵੇਖ ਲਿਆ, ਕੋਈ ਪਦਾਰਥ ਵੇਖ ਲਿਆ, ਮਨ ਵਿੱਚ ਲੋਭ ਆ ਗਿਆ ਵੀ ਮੇਰੇ ਕੋਲ ਕਿਉਂ ਨਹੀਂ ਹੈ, ਇਹ ਮੇਰੇ ਕੋਲ ਵੀ ਹੋਣਾ ਚਾਹੀਦਾ। ਹਰੇ ਸਾਰੇ ਵਿਕਾਰ ਇਸੇ ਤਰ੍ਹਾਂ ਹੀ ਨੇ। ਮੋਹ ਹੈ, ਆਪਣੇ ਬੱਚਿਆਂ ਦੇ ਨਾਲ ਬੜਾ ਮੋਹ ਹੁੰਦਾ, ਦੂਸਰਿਆਂ ਨੂੰ ਅਸੀਂ ਸਮਝਦੇ ਨਹੀਂ। ਇਹ ਚੀਜ਼ਾਂ ਤੋਂ ਮੁਕਤ ਹੋਣਾ, ਇਹਨਾਂ ਦੇ ਪ੍ਰਭਾਵਾਂ ਤੋਂ ਮੁਕਤ ਹੋਣਾ, ਇਹ ਸਰੀਰ ਤੋਂ ਬਾਹਰ ਨਹੀਂ ਜਾ ਸਕਦੇ, ਇਹ ਅੰਦਰ ਹੀ ਰਹਿਣੇ ਨੇ, ਕਿਉਂਕਿ ਇਹਨਾਂ ਦੀ ਜ਼ਰੂਰਤ ਵੀ ਹੈ, ਜਿੰਨੀ ਜਿੰਨੀ ਕੋਈ ਜ਼ਰੂਰਤ ਹੈ ਉਨਾ ਇਸਤੇਮਾਲ ਵੀ ਕਰਨਾ ਹੈ। ਆਪਾਂ ਬਾਣੀ ਵਿੱਚ ਇੱਕ ਪੰਗਤੀ ਪੜ੍ਹਦੇ ਹਾਂ, ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉਂ ਕੰਚਨ ਸੁਹਾਗਾ ਢਲ। ਹੁਣ ਇਹ ਬੜੀ ਵਧੀਆ ਉਦਾਹਰਨ ਸਾਨੂੰ ਪਾਤਸ਼ਾਹ ਸਮਝਾ ਰਹੇ ਨੇ ਇਸ ਉਦਾਹਰਨ ਦੇ ਰਾਹੀਂ ਵੀ ਕਿਵੇਂ ਇਹ ਵਿਕਾਰ ਸਾਡੇ ਸਰੀਰ ਦਾ ਨੁਕਸਾਨ ਕਰਦੇ। ਜਦੋਂ ਸੁਨਿਆਰੇ ਨੇ ਗਹਿਣੇ ਬਣਾਉਣੇ ਹੁੰਦੇ ਨੇ, ਕੰਚਨ ਸੋਨੇ ਨੂੰ ਕਹਿੰਦੇ, ਤੇ ਸੋਨਾ ਵੈਸੇ ਬੜਾ ਸਖਤ ਹੈ, ਧਾਤ ਹੈ,
ਗਹਿਣੇ ਬਣਾਉਣ ਲਈ ਉਹਨੂੰ ਨਰਮ ਕੀਤਾ ਜਾਣਾ ਤਾਂ ਜੋ ਉਹਨੂੰ ਸ਼ੇਪ ਦਿੱਤੀ ਜਾ ਸਕੇ, ਉਹਦੇ ਡਿਜ਼ਾਇਨ ਬਣਾਏ ਜਾ ਸਕਣ। ਅਤੇ ਉਹਦੇ 'ਤੇ ਇੱਕ ਕੈਮੀਕਲ ਸੁਹਾਗਾ ਨਾਮ ਦਾ ਰਸਾਇਣ ਹੈ, ਉਹ ਕੈਮੀਕਲ ਉਹ ਸੁਹਾਗਾ ਪਾਇਆ ਜਾਂਦਾ। ਉਹ ਸੁਹਾਗਾ ਪਾ ਕੇ ਜਦੋਂ ਉਹਨੂੰ ਗਰਮ ਕੀਤਾ ਜਾਂਦਾ ਤਾਂ ਸੋਨਾ ਢਲ ਜਾਂਦਾ, ਪਿਘਲ ਜਾਂਦਾ। ਫਿਰ ਉਹਨੂੰ ਉਸੇ ਹਿਸਾਬ ਨਾਲ ਸ਼ੇਪ ਦੇ ਕੇ, ਡਿਜ਼ਾਇਨ ਦੇ ਕੇ ਅਤੇ ਸੁਨਿਆਰਾ ਗਹਿਣੇ ਬਣਾਉਂਦਾ। ਹੁਣ ਜੇ ਕਿਤੇ ਉਹ ਸੁਹਾਗਾ ਜਿੰਨੀ ਕੁ ਮਾਤਰਾ ਵਿੱਚ ਚਾਹੀਦਾ ਉਸ ਤੋਂ ਜ਼ਿਆਦਾ ਪੈ ਜਾਵੇ ਤਾਂ ਸੋਨਾ ਬਿਲਕੁਲ ਐਨ ਪਤਲਾ ਪਾਣੀ ਵਰਗਾ ਹੋ ਜਾਵੇ, ਕਿਉਂਕਿ ਕੈਮੀਕਲ ਜ਼ਿਆਦਾ ਪੈ ਗਿਆ, ਉਹਦੀ ਜ਼ਿਆਦਾ ਇਸਤੇਮਾਲ ਕਰ ਲਿਆ। ਇਸੇ ਤਰ੍ਹਾਂ ਪਾਤਸ਼ਾਹ ਕਹਿੰਦੇ ਨੇ ਜਿਹੜੇ ਇਹ ਵਿਕਾਰ ਨੇ ਕਾਮ ਅਤੇ ਕ੍ਰੋਧ, ਜਿੰਨੀ ਕੁ ਜ਼ਰੂਰਤ ਹੈ ਉਹਨਾਂ ਕੋ ਇਸਤੇਮਾਲ ਕਰੀਏ, ਜੇ ਵੱਧ ਇਸਤੇਮਾਲ ਕਰਾਂਗੇ ਜਿਵੇਂ ਕੰਚਨ ਭਾਵ ਸੋਨਾ ਸੁਹਾਗੇ ਦੇ ਨਾਲ ਢਲ ਜਾਂਦਾ ਜੇ ਜ਼ਿਆਦਾ ਸੁਹਾਗਾ ਪੈ ਜਾਵੇ, ਇਸੇ ਤਰ੍ਹਾਂ ਸਰੀਰ ਵੀ ਗਲ ਜਾਂਦਾ ਜਦੋਂ ਮਨੁੱਖ ਇਹਨਾਂ ਵਿਕਾਰਾਂ ਦਾ ਇਸਤੇਮਾਲ ਜ਼ਿਆਦਾ ਕਰਦਾ। ਜਦੋਂ ਸਾਰਾ ਦਿਨ ਦਿਮਾਗ ਵਿੱਚ ਕਾਮ ਹੀ ਵਸਿਆ ਰਹੇ, ਕ੍ਰੋਧ ਹੀ ਵਸਿਆ ਰਹੇ। ਹੁਣ ਕ੍ਰੋਧ ਇੱਕ ਐਸਾ ਵਿਕਾਰ ਹੈ, ਆਪਾਂ ਸਾਰਿਆਂ ਪਤਾ ਕ੍ਰੋਧ ਗੁੱਸੇ ਨੂੰ ਕਹਿੰਦੇ ਹਾਂ ਆਪਾਂ। ਕਿੰਨੀ ਜੀ ਕੋਈ ਗੱਲ ਸਾਹਮਣੇ ਹੋ ਗਈ ਅਤੇ ਬੰਦੇ ਨੂੰ ਕ੍ਰੋਧ ਚੜ ਗਿਆ, ਕ੍ਰੋਧੀ ਹੋ ਗਿਆ, ਗੁੱਸਾ ਆ ਗਿਆ। ਅਤੇ ਵਿਦਵਾਨ ਸੱਜਣੇ ਗੱਲ ਕਹਿੰਦੇ ਨੇ ਕਿ ਜਿਹੜੇ ਗੁੱਸਾ ਜ਼ਿਆਦਾ ਕਰਦੇ ਨੇ ਨਾ, ਕ੍ਰੋਧ ਜ਼ਿਆਦਾ ਕਰਦੇ ਨੇ, ਉਹ ਦੂਜੇ ਵਿਅਕਤੀ ਦੀ ਗਲਤੀ ਦੀ ਸਜ਼ਾ ਆਪਣੇ ਆਪ ਨੂੰ ਦੇ। ਗਲਤੀ ਕਿਸੇ ਹੋਰ ਨੇ ਕੀਤੀ ਹੈ, ਕ੍ਰੋਧ ਅਸੀਂ ਕਰ ਰਹੇ ਹਾਂ, ਸਰੀਰ ਅਸੀਂ ਖਰਾਬ ਕਰ ਰਹੇ ਹਾਂ, ਬਿਮਾਰੀਆਂ ਅਸੀਂ ਸਰੀਰ ਨੂੰ ਲਗਾ ਰਹੇ ਹਾਂ, ਗਲਤੀ ਕਿਸੇ ਦੂਸਰੇ ਦੀ ਹੈ, ਸਜ਼ਾ ਅਸੀਂ ਆਪਣੇ ਆਪ ਨੂੰ। ਅਸੀਂ ਜਦੋਂ ਬਾਣੀ ਦੇ ਨਾਲ ਜੁੜਦੇ ਹਾਂ ਨਾ, ਇਹ ਪਾਤਸ਼ਾਹ ਹੁਣ ਸਾਨੂੰ ਇਹ ਗੱਲ ਸਮਝਾ ਰਹੇ ਨੇ ਕਿ ਪਰਮਾਤਮਾ ਨੇ ਬੜੀ ਕਿਰਪਾ ਕੀਤੀ ਭਾਈ, ਪਰਮਾਤਮਾ ਨੇ ਕਿਰਪਾ ਕਰ ਦਿੱਤੀ ਹੈ, ਅਤੇ ਇਹ ਜਿਹੜੇ ਪੰਜ ਦੁੱਖ ਨੇ, ਇਹ ਜਿਹੜਾ ਹੋਮੇ ਵਾਲਾ ਰੋਗ ਹੈ, ਇਹ ਦੂਰ ਹੋ ਗਏ, ਇਹਨਾਂ ਦਾ ਪ੍ਰਭਾਵ ਖਤਮ ਹੋ ਗਿਆ, ਇਹਨਾਂ ਦੇ ਪ੍ਰਭਾਵ ਦੇ ਵਿੱਚ ਹੁਣ ਮਨੁੱਖ ਨਹੀਂ ਹੈ, ਕਿਉਂਕਿ ਅੰਦਰ ਗੁਣ ਵਸ ਗਏ ਨੇ। ਜਦੋਂ ਆਪਾਂ ਇੱਕ ਗੁਣ ਅੰਦਰ ਧਾਰਨ ਕਰਾਂਗੇ ਨਾ, ਤੇ ਉਸ ਗੁਣ ਦੇ ਆਪੋਜ਼ਿਟ ਜਿਹੜਾ ਅਵਗੁਣ ਹੋਏਗਾ ਉਹ ਖਤਮ ਹੋ ਜਾਏ। ਮੰਨ ਲਓ ਇੱਕ ਵਿਅਕਤੀ ਨੂੰ ਅੱਜ ਝੂਠ ਬੋਲਣ ਦੀ ਆਦਤ ਹੈ, ਜਦੋਂ ਸੱਚ ਬੋਲਣ ਵਾਲਾ ਗੁਣ ਪ੍ਰਾਪਤ ਕਰ ਲਿਆ, ਗੁਰੂ ਨੇ ਕਿਰਪਾ ਕਰਤੀ, ਸੱਚ ਬੋਲਣ ਵਾਲਾ ਗੁਣ ਅੰਦਰ ਆ ਗਿਆ, ਤੇ ਝੂਠ ਬੋਲਣ ਵਾਲਾ ਅਵਗੁਣ ਆਪਣੇ ਆਪ ਖਤਮ ਹੋ ਜਾਏ, ਆਪਣੇ ਆਪ ਖਤਮ ਹੋ ਜਾਏ। ਜਦੋਂ ਅੰਦਰ ਨਿਮਰਤਾ ਆ ਗਈ ਤੇ ਹੋਮੇ ਵਾਲਾ ਰੋਗ ਖਤਮ ਹੋ ਗਿਆ, ਹੋਮੇ ਵਾਲਾ ਦੁੱਖ ਜਿਹੜਾ ਖਤਮ ਹੋ ਗਿਆ, ਕਿਉਂਕਿ ਨਿਮਰਤਾ ਆ ਗਈ ਹੈ। ਤੇ ਇਹ ਸਾਰਾ ਕੁਝ ਤਾਂ ਹੋਣਾ ਜਦੋਂ ਗੁਰੂ ਦੀ, ਪਰਮਾਤਮਾ ਦੀ ਕਿਰਪਾ ਹੋ ਜਾਵੇ ਤੇ ਮਨੁੱਖ ਕਿਤੇ ਸ਼ਬਦ ਦੇ ਨਾਲ ਜੁੜ ਜਾਵੇ, ਸਾਂਝ ਬਣ ਆਵੇ, ਅੰਦਰ ਗੁਣ ਪੈਦਾ ਹੋ ਜਾਣਗੇ। ਜਿਵੇਂ ਜਿਵੇਂ ਗੁਣ ਪੈਦਾ ਹੋਣਗੇ, ਉਵੇਂ ਉਵੇਂ ਔਗਣ, ਉਵੇਂ ਉਵੇਂ ਇਹ ਵਿਕਾਰ ਘਟਦੇ ਜਾਣਗੇ, ਉਵੇਂ ਉਵੇਂ ਘਟਦੇ ਜਾਣ। ਪਾਤਸ਼ਾਹ ਇਹੀ ਗੱਲ ਸਾਨੂੰ ਕਹਿ ਰਹੇ ਨੇ ਕਿ ਇਹ ਪਰਮਾਤਮਾ ਨੇ ਕਿਰਪਾ ਕੀਤੀ, ਪਰਮਾਤਮਾ ਨੇ ਸਾਡੇ 'ਤੇ ਉਪਕਾਰ ਕਰ ਦਿੱਤਾ, ਇਹ ਕਿਰਪਾ ਕਰ ਦਿੱਤੀ। ਇਹ ਜਿਹੜੇ ਦੋਖ ਨੇ, ਇਹ ਜਿਹੜੇ ਵਿਕਾਰ ਨੇ ਅਤੇ ਨਾਲ ਹੋਮੇ ਰੂਪੀ ਰੋਗ ਹੈ, ਇਹ ਖਤਮ ਕਰ ਦਿੱਤੇ ਨੇ ਅਤੇ ਅੰਦਰ ਗੁਣ ਭਰ ਦਿੱਤੇ ਨੇ, ਕਿਉਂਕਿ ਅੰਦਰ ਗੁਣ ਹੋਣਗੇ ਜਦੋਂ ਤੱਕ ਅੰਦਰ ਹੋਮੇ ਵਾਲਾ ਰੋਗ ਹੈ, ਉਸ ਵਕਤ ਤੱਕ ਪਰਮਾਤਮਾ ਦੇ ਨਾਮ ਨਾਲ ਸਾਂਝ ਨਹੀਂ ਬਣ ਸਕਦੀ। ਜਦੋਂ ਅੰਦਰ ਨਾਮ ਤਾਂ ਹੀ ਵਸੇਗਾ ਜਦੋਂ ਹੋਮੇ ਵਾਲਾ ਰੋਗ ਖਤਮ ਹੋ ਜਾਏਗਾ। ਹੋਮੈ ਨਾਮੈ ਨਾਲ ਵਿਰੋਧ ਹੈ, ਦੋਏ ਨਾ ਵਸੇ ਇਕੱਠਾ। ਕਹਿੰਦੇ ਦੋਵਾਂ ਚੀਜ਼ਾਂ ਦਾ ਆਪਸੀ ਵਿਰੋਧ ਹੈ, ਦੋਵੇਂ ਇਕੱਠੇ ਨਹੀਂ ਵਸਦੇ ਇੱਕ ਜਗ੍ਹਾ 'ਤੇ। ਜਿਵੇਂ ਦਿਨ ਅਤੇ ਰਾਤ, ਦਿਨ ਹੋਏਗਾ ਤੇ ਰਾਤ ਚਲੀ ਜਾਏਗੀ, ਰਾਤ ਆਏਗੀ ਤੇ ਦਿਨ ਖਤਮ ਹੋ ਜਾਏਗਾ, ਇਹ ਦੋਵੇਂ ਇਕੱਠੇ ਨਹੀਂ ਆਪਾਂ ਵੇਖ ਸਕਦੇ। ਰੋਸ਼ਨੀ ਅਤੇ ਹਨੇਰਾ, ਹਨੇਰਾ ਹੈ, ਹਨੇਰਾ ਕਿਹਨੂੰ ਕਹਿੰਦੇ ਨੇ? ਰੋਸ਼ਨੀ ਦੀ ਅਨਹੋਂਦ ਨੂੰ। ਰੋਸ਼ਨੀ ਬਲਬ ਜਗਾਓ, ਇੱਕ ਹਨੇਰਾ ਗਾਇਬ ਹੋ ਗਿਆ, ਖਤਮ ਹੋ ਗਿਆ। ਇਸੇ ਤਰ੍ਹਾਂ ਇਹ ਔਗਣ ਨੇ ਜਿਹੜੇ, ਇਹ ਉਦੋਂ ਤੱਕ ਨੇ ਜਦੋਂ ਤੱਕ ਅੰਦਰ ਗੁਣ ਨਹੀਂ ਵਸਦੇ। ਜਦੋਂ ਅੰਦਰ ਗੁਣ ਵਸ ਗਿਆ ਤੇ ਔਗਣ ਖਤਮ ਹੋ ਗਿਆ। ਬੜਾ ਲੋਭ ਹੈ, ਔਗਣ ਹੈ, ਵਿਕਾਰ ਹੈ, ਪਰ ਜੇ ਕਿਤੇ
संतोख रूपी गुण अंदर आ गया, धीरज आ गया, मन टिक गया, तो लोभ खत्म हो गया, लालच खत्म हो गया, हुण अंदर संतोख आ गया। आपां सुखमणी साहब की बाणी आप जी ने हुणे जाप किया आप पढ़ते हैं, बिना संतोख नहीं कोई रज, संतोख तो बिना कोई नहीं रज सकता। जदों अंदर तृष्णा है, लालच है, लोभ है, फिर व्यक्ति कहता बस मैनू सब कुछ मिल जाए, यह भी मिल जाए तो वह भी मिल जाए। जदों तक अंदर संतोख रूपी गुण नहीं है, इसे करके सानू पातशाह ने बार बार गुणा दे नाल जुड़न का उपदेश बख्शे। बार पहले पातशाह धन गुरु नानक साहब महाराज जी का जीवन जदों आप पढ़ते हैं, पातशाह बड़ी दूर दूर तक उदासियां ते गए ने, बड़े ऐसे लोग मिले ने जिन्हां नूं पातशाह दे नाल मिल के उन्हां दा जीवन बदल गया, उन्हां दे अवगुण खत्म हो गए ने, उन्हां दे अंदर गुण आ गए ने, वो गुणा नाल भर गए ने। इसे तरह दीआं बड़ियां साखियां आपां पातशाह दे जीवन विचों पढ़दे हां। भाई सज्जण दा जिक्र करिए, जिन्हां नूं आपां अज वी भाई सज्जण ठग कही जांदे हां, वह भाई सज्जण बन गए, ठगी तां खत्म हो गई सी, जिहड़े उन्हां दे अंदर ठग रूप वाला अवगुण सी उह पातशाह ने खत्म कर दिता सी, वह भाई सज्जण बन गया सी, प्रचारक बन गया सी, पातशाह ने उन्हां ते कृपा कीती। इसे तरह आपां जदों इतिहास नूं पढ़ीए, पातशाह एक शहर विच पहुंचदे ने, एक व्यक्ति आउंदा है, पातशाह बेनती करदा है, महाराज मेरे ते कृपा करो, मैनू उपदेश दे। पातशाह कहते भी तेरा नाम की है? कहिंदा महाराज मेरा नाम है भूमिया। करदा की है? महाराज मैं चोर। भाई चोरी करना चंगा काम नहीं है, छड़ दे चोरी। कहिंदा महाराज और मैनू कुछ आउंदा ही नहीं, मैं चोरी ही कर सकता। पातशाह कहिंदे ठीक है, तैनू उपदेश बख्श। देखो आपां हुणे गल कर रहे सी जिहड़े अज दे गुरु ने, जी उन्हां कोल कोई जा के कहे मैं चोर हाँ, कहण भी तैनू उपदेश नहीं दिता जा सकता, तू जा पहला बंदा बन के आ, इहनू छड के आ। छड़ाना धन गुरु नानक साहब महाराज ने भी है, पर उन्हां दा अंदाज वखरा है, उन्होंने वखरे तरीके नाल छड़वाया है। कहिंदे ठीक है, ये तेरे लिए उपदेश है, तीन गल्लां तू हमेशा याद रखनियां। कहिंदा जी महाराज हुक्म। पाछे कहिंदे एक ते हमेशा सच बोलना है, सत वचन। दूजा किसे दी नमक हरामी नहीं करनी, ते तीजा जे किसे बेगुनाह दे उपर जुलम हो रहा है, तेनू पता है भी वह बेगुनाह है, ते उदा साथ दे। मन लिया उपदेश, ठीक है महाराज मैं अपने जीवन में गल्लां याद रख। हुण काम चोरी करना ते गुरु ने कहता सच बोलना है, अज तो असं व्यापार करना गया भी कहने झूठ तो बिना व्यापार नहीं चलता, वो चोरी करनी तां भी सच दे नाल जोड़ना है, पातशाह ने जोड़ दिता है। चंगा काम ठीक काम दुकानदारी करना गया भी बंदा कहता भी झूठ तो बिना काम नहीं चलता। पातशाह ने जदों यह उपदेश बख्शिया, उन्हें वादा किया महाराज सत वचन, मैं अपना जीवन सारा जीवन इन्हां गल्लां नूं याद रखांगा, उन्हां उपदेशां नूं याद रखा। थोड़े दिनों बाद उस नूं एक ऐसा मौका मिलिया कि जिहड़ा वह जिस शहर में रहिंदा है उस शहर का जिहड़ा मुखी है, भावें आपां राजा कह लईए नवाब कह लईए जो मर्जी कह लईए, उहदे घर चोरी करन पहुंच गए। हुण घर दे बहर बाहर चौबदार पहरेदार खड़ा है, कौन है बई तू? हुण गुरु नाल वादा किया कि सच बोलना है, सच बोल दिंदा मैं चोर हाँ। हुण वह जिहड़ा चौंकीदार है वह एकदम घबरा जाता भी चोर भी कदे अपने आप नूं चोर कहिंदा है? चोर तां कदे नहीं कहेगा कि मैं चोर हाँ, यह जरूर कोई वड्डा बंदा है, ये राजे का मित्र दोस्त है या राजे का रिश्तेदार है, तो जे मैं इनू रोक लिया तो मेरी शिकायत कर। कहिंदा महाराज जाओ अंदर चला गया। अंदर जाके बड़ा सारा धन पदार्थ गहने उन्हें मिले, इकट्ठे कर ले, एक पोटली बन ली, गंढ बन ली, भुख लग गई, कुछ खा ले,
ਹੁਣ ਗੁਰੂ ਦਾ ਦੂਜਾ ਹੁਕਮ ਯਾਦ ਆ ਗਿਆ ਵੀ ਨਮਕ ਹਰਾਮੀ ਨਹੀਂ ਕਰਨੀ। ਨਮਕ ਹਰਾਮੀ ਦਾ ਮਤਲਬ ਸਾਧ ਸੰਗਤ 'ਚ ਇਹ ਨਹੀਂ ਹੁੰਦਾ ਕਿ ਕਿਸੇ ਦਾ ਨਮਕ ਖਾ ਕੇ ਹਰਾਮ ਨਹੀਂ ਕਰ। ਬੈਠੀਆਂ ਨੇ ਮਤਾਵਾਂ ਭੈਣਾਂ, ਜਦੋਂ ਦਾਲ ਸਬਜ਼ੀ ਬਣਦੀ ਹੈ ਅਤੇ ਵਿੱਚ ਥੋੜ੍ਹਾ ਜਿਹਾ ਨਮਕ ਪੈਂਦਾ, ਇੱਕ ਪਤੀਲਾ ਭਰ ਕੇ ਜਦੋਂ ਤੁਸੀਂ ਸਬਜ਼ੀ ਦਾਲ ਬਣਾਉਂਦੇ ਹੋ ਤਾਂ ਚਮਚ ਕੋ ਨਮਕ ਪੈਂਦਾ, ਭਾਵ ਥੋੜ੍ਹਾ ਜਿਹਾ। ਨਮਕ ਹਰਾਮੀ ਦਾ ਮਤਲਬ ਹੈ ਕਿਸੇ ਦਾ ਥੋੜ੍ਹਾ ਜਿਹਾ ਵੀ ਖਾ ਕੇ ਹਰਾਮ ਨਹੀਂ ਕਰ। ਇਹ ਮਤਲਬ ਨਹੀਂ ਹੈ ਵੀ ਨਮਕ ਖਾ ਕੇ ਹਰਾਮ ਨਹੀਂ ਕਰਨਾ ਅਤੇ ਬਾਕੀ ਚੀਜ਼ਾਂ ਖਾ ਕੇ ਆਪਾਂ ਕਰ ਸਕਦੇ ਹਾਂ, ਨਹੀਂ। ਹੁਣ ਗੁਰੂ ਦਾ ਦੂਜਾ ਹੁਕਮ ਯਾਦ ਆ ਗਿਆ, ਸਾਰਾ ਸਮਾਨ ਉੱਥੇ ਛੱਡਿਆ ਵੀ ਇੱਥੇ ਹੁਣ ਇਹ ਕੰਮ ਨਹੀਂ ਕਰਨਾ ਕਿਉਂਕਿ ਇਸ ਘਰ ਦਾ ਖਾ ਲਿਆ, ਵਾਪਸ ਚਲਾ ਗਿਆ, ਵਾਪਸ ਚਲਾ ਗਿਆ। ਹੁਣ ਸਵੇਰੇ ਜਦੋਂ ਰਾਜਾ ਅਤੇ ਉਹਦਾ ਬਾਕੀ ਮੈਂਬਰ ਉੱਠੇ, ਦੇਖਿਆ ਵੀ ਘਰ ਵਿੱਚ ਕੋਈ ਚੋਰ ਆਇਆ, ਪਰ ਹੈਰਾਨਗੀ ਵਾਲੀ ਗੱਲ ਹੈ ਵੀ ਚੋਰ ਆਇਆ ਪਰ ਲੈ ਕੇ ਕੁਝ ਨਹੀਂ ਗਿਆ, ਸਮਾਨ ਸਾਰਾ ਹੀ ਪਿਆ। ਪਰ ਫਿਰ ਵੀ ਇਸ ਗੱਲ ਦੀ ਪੜਤਾਲ ਤਾਂ ਕਰਨੀ ਪਏਗੀ ਵੀ ਕੌਣ ਆਇਆ ਸੀ, ਕਿਵੇਂ ਆਇਆ ਸੀ, ਇੰਨੀ ਹਿੰਮਤ ਕਿਸੇ ਦੀ ਹੋ ਗਈ, ਕਿਵੇਂ ਹੋ ਗਈ ਇੱਥੇ ਤੱਕ ਆਉਣ ਦੀ। ਪੜਤਾਲ ਸ਼ੁਰੂ ਹੋ ਗਈ। ਸਭ ਤੋਂ ਪਹਿਲਾਂ ਉਸ ਚੌਂਕੀਦਾਰ ਨੂੰ ਬੁਲਾਇਆ ਗਿਆ ਵੀ ਰਾਤੀ ਕੌਣ ਆਇਆ ਸੀ। ਮਹਾਰਾਜ, ਇੱਕ ਵਿਅਕਤੀ ਆਇਆ ਸੀ। ਕੀ ਨਾਮ ਸੀ ਉਹਦਾ, ਕੌਣ ਸੀ? ਕਹਿੰਦੇ ਜੀ ਨਾਮ ਤਾਂ ਉਹਨੇ ਦੱਸਿਆ ਨਹੀਂ, ਉਹ ਕਹਿੰਦਾ ਸੀ ਮੈਂ ਚੋਰ ਹਾਂ। ਸਾਰਾ ਸ਼ੱਕ ਚੌਂਕੀਦਾਰ ਉੱਪਰ ਚਲਾ ਗਿਆ, ਕਹਿੰਦੇ ਇਹ ਝੂਠ ਬੋਲ ਰਿਹਾ, ਕੋਈ ਚੋਰ ਵੀ ਆਪਣੇ ਆਪ ਨੂੰ ਚੋਰ ਕਹੇਗਾ? ਜਿਹੜਾ ਚੋਰ ਹੋਊਗਾ ਕਦੇ ਚੋਰ ਨਹੀਂ ਕਹੇਗਾ ਆਪਣੇ ਆਪ। ਸਾਰਾ ਸ਼ੰਕ ਚੌਂਕੀਦਾਰ 'ਤੇ ਚਲਾ ਗਿਆ। ਹੁਣ ਆਪਾਂ ਤਾਂ ਤੁਸੀਂ ਇਹ ਤਾਂ ਇੱਥੇ ਅਮਰੀਕਾ ਦੀ ਧਰਤੀ 'ਤੇ ਬੈਠੇ ਹੋ, ਇੱਥੇ ਦੇ ਕਾਨੂੰਨ ਦਾ ਸਿਸਟਮ ਦੂਜਾ, ਉੱਥੇ ਦਾ ਦੂਜਾ ਹੈ, ਉੱਥੇ ਫਿਰ ਪੁਲਿਸ ਸਖਤੀ ਬੜੀ ਕਰਦੀ। ਔਰ ਪੁਰਾਣੇ ਸਮੇਂ ਦੀਆਂ ਗੱਲਾਂ ਨੇ, ਉਦੋਂ ਤਾਂ ਵੈਸੇ ਬੜਾ ਜ਼ੁਲਮ ਕੀਤਾ ਜਾਂਦਾ ਸੀ। ਕਹਿੰਦੇ ਵੀ ਇਹਨੂੰ ਨਾ ਦੂਜੇ ਤਰੀਕੇ ਨਾਲ ਸਮਝਾਇਆ ਜਾਵੇ, ਇਹਨੂੰ ਮਾਰੋ ਕੁੱਟੋ ਇਹਨੂੰ। ਹੁਣ ਉਹਦੇ 'ਤੇ ਜ਼ੁਲਮ ਹੋ ਰਿਹਾ, ਉਹਨੂੰ ਕੁੱਟਮਾਰ ਹੋ ਰਹੀ ਹੈ। ਜਦੋਂ ਭਾਈ ਭੂਮੀਏ ਨੂੰ ਪਤਾ ਲੱਗਦਾ ਵੀ ਮੇਰੇ ਕਰਕੇ ਇੱਕ ਬੇਗਨਾਹ ਦੇ ਉੱਪਰ ਜ਼ੁਲਮ ਹੋ ਰਿਹਾ ਹੈ, ਅਤੇ ਮੇਰੇ ਗੁਰੂ ਦਾ ਹੁਕਮ ਹੈ ਵੀ ਕਿਸੇ ਬੇਗਨਾਹ 'ਤੇ ਹੁੰਦਾ ਜ਼ੁਲਮ ਇਹ ਨਹੀਂ ਸਹਿਣਾ, ਅਤੇ ਉਹਦਾ ਸਾਥ ਦੇਣਾ। ਪਹੁੰਚ ਗਏ ਭਾਈ ਭੂਮੀਆ ਜੀ ਉੱਥੇ, ਕਹਿੰਦੇ ਵੀ ਇਹ ਤੁਹਾਡਾ ਦੋਸ਼ੀ ਨਹੀਂ ਹੈ। ਕਹਿੰਦੇ ਫਿਰ ਕੌਣ ਹੈ ਦੋਸ਼ੀ? ਕਹਿੰਦਾ ਮੈਂ ਹਾਂ ਦੋਸ਼ੀ, ਮੈਂ ਆਇਆ ਸੀ। ਹੁਣ ਉਹਨੂੰ ਬੁਲਾ ਕੇ ਉਹਦੇ ਕੋਲੋਂ ਪੁੱਛ ਗਿੱਛ ਹੁੰਦੀ, ਪੜਤਾਲ ਹੁੰਦੀ ਵੀ ਤੂੰ ਆਇਆ ਸੀ? ਕਹਿੰਦਾ ਹਾਂਜੀ ਮੈਂ ਆਇਆ ਸੀ, ਮੈਂ ਇਹ ਗੱਲ ਕਹਿ ਕੇ ਆਇਆ ਸੀ ਕਿ ਮੈਂ ਚੋਰ ਹਾਂ। ਕਹਿੰਦੇ ਇਹੀ ਤਾਂ ਅਸੀਂ ਹੈਰਾਨ ਹੁੰਦੇ ਪਏ ਵੀ ਚੋਰ ਆਪਣੇ ਆਪ ਨੂੰ ਕਿਵੇਂ ਚੋਰ ਕਹੇਗਾ? ਕਹਿੰਦੇ ਕਿਉਂਕਿ ਮੇਰੇ ਗੁਰੂ ਦਾ ਉਪਦੇਸ਼ ਹੈ ਕਿ ਸੱਚ ਬੋਲੋ। ਅਤੇ ਲੈ ਕੇ ਕਿਉਂ ਨਹੀਂ ਗਿਆ ਸਾਰਾ ਕੁਝ? ਤੂੰ ਆਇਆ ਵੀ, ਸਾਰਾ ਸਮਾਨ ਇਕੱਠਾ ਵੀ ਕਰ ਲਿਆ, ਲੈ ਕੇ ਕਿਉਂ ਨਹੀਂ ਗਿਆ? ਇਹ ਵੀ ਮੇਰੇ ਗੁਰੂ ਦਾ ਉਪਦੇਸ਼ ਹੈ ਕਿ ਕਿਸੇ ਦਾ ਖਾਧਾ ਹਰਾਮ ਨਹੀਂ ਕਰਨਾ, ਨਮਕ ਹਰਾਮੀ ਨਹੀਂ ਕਰਨਾ। ਕਹਿੰਦਾ ਬੜਾ ਕਮਾਲ ਦਾ ਬੰਦਾ ਤੂੰ, ਹੈਗਾ ਚੋਰ ਹੈ ਪਰ ਗੱਲਾਂ ਬੜੀਆਂ ਚੰਗੀਆਂ ਕਰਦਾ ਪਈ, ਅਤੇ ਹੁਣ ਕਿਉਂ ਆ ਗਿਆ? ਕਹਿੰਦਾ ਜੀ ਇਸ ਬੇਗੁਨਾਹ ਦੇ ਉੱਪਰ ਜ਼ੁਲਮ ਹੋ ਰਿਹਾ ਸੀ, ਅਤੇ ਵੀ ਮੇਰੇ ਗੁਰੂ ਦਾ ਹੁਕਮ ਹੈ ਕਿਸੇ ਬੇਗੁਨਾਹ 'ਤੇ ਜ਼ੁਲਮ ਨਹੀਂ ਹੋਣ ਦੇਣਾ। ਰਾਜਾ ਬੜਾ ਪ੍ਰਭਾਵਿਤ ਹੋਇਆ ਉਹਦੇ, ਕਹਿੰਦੇ ਵੀ ਤੂੰ ਗੱਲਾਂ ਤਾਂ ਇੰਨੀਆਂ ਚੰਗੀਆਂ ਕਰਦਾ ਹੈ, ਅਤੇ ਤੂੰ ਇਹ ਚੋਰੀ ਕਿਉਂ ਕਰ ਰਿਹਾ? ਕਹਿੰਦਾ ਮਹਾਰਾਜ ਮੈਨੂੰ ਹੋਰ ਕੁਝ ਕਰਨਾ ਹੀ ਨਹੀਂ ਆਉਂਦਾ, ਮੈਨੂੰ ਹੋਰ ਕੁਝ ਆਉਂਦਾ ਹੀ ਨਹੀਂ, ਮੈਂ ਜ਼ਿੰਦਗੀ 'ਚ ਹੋਰ ਕੁਝ ਕੀਤਾ ਹੀ ਨਹੀਂ। ਮੇਰੇ ਗੁਰੂ ਨੇ ਵੀ ਮੈਨੂੰ ਕਿਹਾ ਸੀ ਪਰ ਮੈਂ ਗੁਰੂ ਨੂੰ ਇਹ ਗੱਲ ਕਹੀ ਹੈ। ਰਾਜਾ ਬੜਾ ਹੈਰਾਨ ਹੁੰਦਾ, ਕਹਿੰਦਾ ਵੀ ਤੇਰੇ ਵਰਗਾ ਵਧੀਆ ਬੰਦਾ ਤਾਂ ਮੈਨੂੰ ਹੋਰ ਕੋਈ ਨਹੀਂ ਮਿਲਦਾ। ਰਾਜੇ ਨੇ ਭਾਈ ਭੂਮੀਏ ਨੂੰ ਆਪਣਾ ਵਜ਼ੀਰ ਬਣਾ ਲਿਆ, ਕਹਿੰਦੇ ਤੈਨੂੰ ਹੋਰ ਕੁਝ ਨਹੀਂ ਆਉਂਦਾ, ਤੂੰ ਇੱਥੇ ਮੇਰੇ ਕੋਲ ਆ ਜਾ, ਮੇਰੇ ਇਸ ਪ੍ਰਬੰਧ ਨੂੰ ਸੰਭਾਲਣਾ ਤੂੰ, ਮੈਨੂੰ ਤੇਰੇ 'ਤੇ ਭਰੋਸਾ ਹੈ ਵੀ ਇੱਕ ਤਾਂ ਤੂੰ ਸੱਚ ਬੋਲਦਾ ਹੈ, ਦੂਜਾ ਤੂੰ ਕਿਸੇ ਦੇ ਨਾਲ ਨਮਕ ਹਰਾਮੀ ਨਹੀਂ ਕਰੇਗਾ। ਮੈਨੂੰ ਇਸ ਗੱਲ ਦਾ ਭਰੋਸਾ ਵੀ ਮੇਰੇ ਤੇਰੇ ਕੋਲ ਜਿੰਨਾ ਵੀ ਸਮਾਨ ਹੋਏਗਾ ਉਹ ਕਿਤੇ ਨਹੀਂ ਜਾਏ, ਅਤੇ ਤੀਜਾ ਤੂੰ ਕਿਸੇ ਬੇਗੁਨਾਹੇ 'ਤੇ ਜ਼ੁਲਮ ਨਹੀਂ ਹੋਣ ਦੇਣਾ, ਇਹ ਵੀ ਮੇਰੇ ਰਾਜ ਪ੍ਰਬੰਧ ਵਾਸਤੇ ਬੜੀ ਵਧੀਆ ਗੱਲ। ਅਤੇ ਕਹਿੰਦਾ ਹੁਣ ਇੱਦਾਂ ਕਰ, ਮੈਨੂੰ ਵੀ ਆਪਣੇ ਗੁਰੂ ਕੋਲ ਲੈ ਕੇ ਚੱਲ। ਅਤੇ ਉਹ ਰਾਜਾ, ਉਹ ਨਵਾਬ ਭਾਈ ਭੂਮੀਏ ਨੂੰ ਨਾਲ ਲੈ ਕੇ ਗੁਰੂ ਨਾਨਕ ਸਾਹਿਬ ਕੋਲ ਜਾ ਕੇ, ਅਤੇ ਜਿੱਥੇ ਭਾਈ ਭੂਮੀਆ ਗੁਰੂ ਸਾਹਿਬ ਦਾ ਸਿੱਖ ਬਣਿਆ ਉੱਥੇ ਉਹ ਰਾਜਾ ਵੀ ਗੁਰੂ ਸਾਹਿਬ ਦਾ ਸਿੱਖ ਬਣਦਾ। ਇਹ ਗੱਲ ਹੈ ਗੁਣਾਂ ਵਾਲੀ, ਭਾਈ ਭੂਮੀਏ ਦੇ ਅੰਦਰ ਗੁਣ ਭਰ ਦਿੱਤੇ ਪਾਤਸ਼ਾਹ, ਗੁਣ ਆ ਗਏ ਉਹਦੇ, ਅਤੇ ਜਦੋਂ ਗੁਣ ਅੰਦਰ ਹੋਣ
ਤੇ ਦੇਖੋ ਮਨੁੱਖ ਕਿੰਨਾ ਇੱਕ ਜੀਵਨ ਬਦਲ ਜਾਂਦਾ ਹੈ। ਉਹ ਕਿੱਥੇ ਚੋਰ ਸੀ ਤੇ ਕਿੱਥੇ ਉਹਨੂੰ ਉਸ ਰਾਜੇ ਨੇ ਆਪਣਾ ਵਜ਼ੀਰ ਬਣਾ ਲਿਆ, ਆਪਣਾ ਸਾਰਾ ਪ੍ਰਬੰਧ ਉਹਦੇ ਹਵਾਲੇ ਕਰ ਦਿੱਤਾ, ਕਿਉਂਕਿ ਅੰਦਰ ਗੁਣ ਨਜ਼ਰ ਆ ਰਹੇ। ਇਹੀ ਗੱਲ ਸਾਨੂੰ ਪਾਤਸ਼ਾਹ ਕਹਿ ਰਹੇ ਨੇ ਵੀ ਗੁਣ ਹੋਣੇ ਚਾਹੀਦੇ, ਗੁਣਾਂ ਤੋਂ ਬਿਨਾਂ ਜੀਵਨ ਨਹੀਂ ਚੱਲਦਾ। ਆਪਾਂ ਕੱਲ੍ਹ ਵੀ ਜ਼ਿਕਰ ਕੀਤਾ ਸੀ, ਰੋਜ਼ ਜਪਜੀ ਸਾਹਿਬ 'ਚ ਪੜ੍ਹਦੇ ਹਾਂ, ਵਿਣ ਗੁਣ ਕੀਤੇ ਭਗਤ ਨਾ। ਗੁਣਾਂ ਤੋਂ ਬਿਨਾਂ ਤਾਂ ਮਨੁੱਖ ਭਗਤੀ ਵੀ ਨਹੀਂ ਕਰ ਸਕਦਾ, ਗੁਣ ਚਾਹੀਦੇ। ਇੱਥੇ ਪਾਤਸ਼ਾਹ ਨੇ ਜਦੋਂ ਗੁਣ ਆਣਗੇ ਤੇ ਇਹ ਵਿਕਾਰ ਖਤਮ ਹੋ ਜਾਣਗੇ। ਇਹ ਜਿਹੜੀ ਗੱਲ ਪਾਤਸ਼ਾਹ ਪਹਿਲੇ ਰਹਾਓ ਵਾਲੇ ਪਦ ਵਿੱਚ ਕਹਿ ਰਹੇ ਨੇ, ਪੰਚ ਦੁੱਖ ਔਰ ਅਹੰਗ ਰੋਗ, ਇਹ ਤਨ ਤੇ ਸਗਲ ਦੂਰ ਕੀਣ, ਇਹ ਸਾਡੇ ਸਰੀਰ ਵਿੱਚੋਂ ਇਹਨਾਂ ਦਾ ਪ੍ਰਭਾਵ ਖਤਮ ਕਰ ਦਿੱਤਾ ਤੇ ਹੁਣ ਅੰਦਰ ਗੁਣ ਭਰ ਗਏ। ਅਗਲੇ ਪਦੇ ਪਹਿਲੇ ਪਦੇ ਚ ਪਾਤਸ਼ਾਹ ਕਹਿੰਦੇ ਨੇ

ਮੋਹੇ ਹਰ ਰੰਗ ਭੀਨ। ਕਹਿੰਦੇ ਪ੍ਰਭੂ ਜੀ ਨੇ ਮੇਰੇ ਬੰਧਨ, ਮਾਇਆ ਵਾਲੇ ਬੰਧਨ, ਵਿਕਾਰ, ਜਿਨ੍ਹਾਂ ਦੇ ਕਰਕੇ ਮਨੁੱਖ ਮਾਇਆ ਦੀਆਂ ਖੇਡਾਂ 'ਚ ਉਲਝਿਆ ਰਹਿੰਦਾ, ਕਦੇ ਗੁੱਸਾ ਆ ਗਿਆ, ਕਦੇ ਕਾਮੀ ਹੋ ਗਿਆ, ਕਦੇ ਲਾਲਚ ਆ ਗਿਆ, ਹੰਕਾਰ ਆ ਗਿਆ, ਇਹ ਮਾਇਆ ਦੀਆਂ ਸਾਰੀਆਂ ਫਾਈਆਂ ਨੇ ਜਿਹੜੀਆਂ ਮਨੁੱਖ ਨੂੰ ਬੰਨ ਕੇ ਰੱਖਦੀਆਂ, ਆਪਣੇ ਬੰਧਨ ਵਿੱਚ ਰੱਖਦੀਆਂ। ਕਹਿੰਦੇ ਨੇ ਗੁਰੂ ਨੇ, ਪ੍ਰਭੂ ਜੀ ਨੇ ਮੇਰੀਆਂ ਮਾਇਆ ਦੀਆਂ ਫਾਈਆਂ ਤੋੜ ਦਿੱਤੀਆਂ, ਬੰਧਨ ਤੋੜ ਛੋਰ ਵਿਖਿਆ ਤੇ ਵਿਖਿਆ ਮਾਇਆ ਵਿਖਿਆ ਜ਼ਹਿਰ ਨੂੰ ਵਿਖਿਆ, ਭਾਵ ਉਹ ਮਾਇਆ ਜਿਹੜੀ ਜ਼ਹਿਰ ਵਰਗਾ ਅਸਰ ਵਿਖਿਆ, ਇਹ ਮਾਇਆ ਦੀਆਂ ਫਾਈਆਂ ਕੱਟ ਦਿੱਤੀਆਂ। ਗੁਰ ਕੋ ਸ਼ਬਦ ਮੇਰੇ ਹੀ ਰਹਿ ਦੀਨ, ਤੇ ਗੁਰੂ ਦੇ ਸ਼ਬਦ ਨੂੰ ਮੇਰੇ ਹਿਰਦੇ ਵਿੱਚ ਟਿਕਾ ਦਿੱਤਾ। ਆਪਾਂ ਹੁਣੇ ਜ਼ਿਕਰ ਕਰ ਰਹੇ ਸੀ, ਜਦੋਂ ਗੁਰੂ ਦਾ ਸ਼ਬਦ ਹਿਰਦੇ ਵਿੱਚ ਟਿਕੇਗਾ ਤੇ ਔਗਣ ਆਪਣੇ ਆਪ ਬਾਹਰ ਜਾਣਗੇ, ਜਦੋਂ ਨਾਮ ਵਸੇਗਾ ਤੇ ਹਉਮੈ ਆਪਣੇ ਆਪ ਖਤਮ ਹੋ ਜਾਏਗੀ। ਮਾਇਆ ਦੀਆਂ ਫਾਈਆਂ, ਮਾਇਆ ਦੇ ਬੰਧਨ ਤੋੜ ਦਿੱਤੇ, ਕੱਟ ਦਿੱਤੇ ਤੇ ਮਾਇਆ ਦੇ ਮੋਹ ਤੋਂ ਛੁੜਾ ਦਿੱਤਾ ਤੇ ਗੁਰੂ ਦੇ ਸ਼ਬਦ ਨੂੰ ਹਿਰਦੇ ਵਿੱਚ ਟਿਕਾ ਦਿੱਤਾ। ਜਦੋਂ ਗੁਰੂ ਦਾ ਸ਼ਬਦ ਹਿਰਦੇ ਵਿੱਚ ਟਿਕ ਗਿਆ, ਅੰਦਰ ਗੁਰੂ ਦਾ ਸ਼ਬਦ ਆ ਗਿਆ, ਤੇ ਸੱਚਮੁੱਚ ਸ਼ਬਦ ਉੱਥੇ ਹੀ ਆ ਕੇ ਵਸਦਾ ਜਿੱਥੇ ਅੰਦਰ ਉਹਨੂੰ ਤਿਆਰ ਕਰਨਾ ਪੈਂਦਾ, ਅੰਦਰੋਂ ਔਗਣ ਖਤਮ ਹੋ ਜਾਣਗੇ, ਔਗਣ ਖਤਮ ਹੋ ਜਾਣਗੇ, ਤਾਂ ਹੀ ਅੰਦਰ ਗੁਰੂ ਕਾ ਉਪਦੇਸ਼, ਗੁਰੂ ਦਾ ਸ਼ਬਦ ਆ ਕੇ ਵਸੇਗਾ, ਟਿਕੇਗਾ। ਕਹਿੰਦੇ ਇੱਕ ਵਿਅਕਤੀ ਕਿਸੇ ਮਹਾਂਪੁਰਸ਼ਾਂ ਦੇ ਡੇਰੇ ਤੇ ਨਾ ਰੋਜ਼ਾਨਾ ਦੁੱਧ ਦਿੰਦਾ ਸੀ, ਦੁੱਧ ਦਾ ਕੰਮ ਸੀ ਉਹਦਾ। ਤੇ ਇੱਕ ਦਿਨ ਆ ਗਿਆ, ਕਹਿੰਦਾ ਮਹਾਰਾਜ ਤੁਸੀਂ ਲੋਕਾਂ ਨੂੰ ਬੜੇ ਉਪਦੇਸ਼ ਦਿੰਦੇ ਹੋ, ਮੈਨੂੰ ਵੀ ਉਪਦੇਸ਼ ਬਖਸ਼ੋ। ਤੇ ਉਹ ਕਹਿੰਦੇ ਕੱਲ ਆਈ, ਦੂਜੇ ਦਿਨ ਚਲਾ ਗਿਆ। ਕਹਿੰਦੇ ਮਹਾਰਾਜ ਤੁਸੀਂ ਅੱਜ ਬੁਲਾਇਆ ਸੀ। ਤੇ ਕਹਿੰਦੇ ਉਹਨਾਂ ਮਹਾਂਪੁਰਸ਼ਾਂ ਨੇ ਨਾ ਉਹਨੂੰ ਇੱਕ ਭਾਂਡਾ ਦਿੱਤਾ, ਕਹਿੰਦੇ ਇਹਦੇ ਵਿੱਚ ਦੁੱਧ ਲੈ ਕੇ ਆ। ਉਹ ਦੁੱਧ ਲੈਣ ਜਦੋਂ ਉਹਨੇ ਦੇਖਿਆ, ਭਾਂਡਾ ਹੱਥ 'ਚ ਫੜਿਆ ਤੇ ਉਹਨੇ ਵੇਖਿਆ ਬਈ ਬੜਾ ਗੰਦਾ ਭਾਂਡਾ ਸੀ। ਕਹਿੰਦਾ ਮਹਾਰਾਜ ਇਹ ਤਾਂ ਭਾਂਡਾ ਬੜਾ ਗੰਦਾ ਹੈ। ਕਹਿੰਦੇ ਤੂੰ ਲਿਆ, ਤੈਨੂੰ ਕੀ ਫਰਕ ਪੈਣ ਲੱਗਾ? ਕਹਿੰਦੇ ਮਹਾਰਾਜ ਮੈਂ ਤਾਂ ਲੈ ਆਵਾਂਗਾ, ਪਰ ਜਿਹੜਾ ਦੁੱਧ ਮੈਂ ਇਹਦੇ ਵਿੱਚ ਪਾ ਦੇਵਾਂਗਾ ਨਾ, ਉਹ ਕਿਸੇ ਕੰਮ ਦਾ ਨਹੀਂ ਰਹਿਣਾ, ਨਾ ਤੁਹਾਡੇ ਕੰਮ ਦਾ ਨਾ ਮੇਰੇ ਕੰਮ ਦਾ। ਕਹਿੰਦੇ ਫੇਰ, ਕਹਿੰਦੇ ਇਸ ਭਾਂਡੇ ਨੂੰ ਪਹਿਲਾਂ ਚੰਗੀ ਤਰ੍ਹਾਂ ਧੋਤਾ ਜਾਵੇ, ਸਾਫ ਭਾਂਡਾ ਧੋਏ ਬੈਸ ਧੁੱਪ ਦੇਵੋ ਤਾਂ ਉਹ ਦੁੱਧ ਇੱਕ ਹੋ ਜਾਵੇ। ਭਾਂਡੇ ਨੂੰ ਸਾਫ ਕਰਨਾ ਹੈ, ਖਾਸ ਤੌਰ 'ਤੇ ਜਿਹੜਾ ਦੁੱਧ ਜਿਸ ਭਾਂਡੇ ਵਿੱਚ ਉਬਾਲਿਆ ਜਾਂਦਾ ਨਾ, ਉਹਨੂੰ ਚੰਗੀ ਤਰ੍ਹਾਂ ਸਾਫ ਕੀਤਾ ਜਾਂਦਾ ਵੀ ਕਿਤੇ ਸਬਜ਼ੀ ਦਾ ਕੋਈ ਐਸਾ ਕੋਈ ਰਹਿ ਨਾ ਜਾਵੇ ਅੰਦਰ, ਵੀ ਦੁੱਧ ਖਰਾਬ ਨਾ ਹੋ ਜਾਵੇ। ਕਹਿੰਦੇ ਧੋਣਾ ਪਏਗਾ ਮਹਾਰਾਜ, ਸਾਫ ਕਰਨਾ ਪਏਗਾ। ਕਹਿੰਦੇ ਬਸ ਇਹੀ ਤੇਰੇ ਲਈ ਉਪਦੇਸ਼ ਹੈ, ਪਹਿਲੇ ਆਪਣੇ ਅੰਦਰ ਨੂੰ ਸਾਫ ਕਰਨਾ ਪਏਗਾ, ਫਿਰ ਉਪਦੇਸ਼ ਟਿਕੇਗਾ, ਫਿਰ ਉਪਦੇਸ਼ ਟਿਕੇਗਾ। ਇੱਥੇ ਵੀ ਪਾਤਸ਼ਾਹ ਕਹਿ ਰਹੇ ਨੇ ਪਹਿਲੇ ਸਾਰੇ ਮਾਇਆ ਦੇ ਬੰਧਨ ਤੋੜ ਦਿੱਤੇ, ਬੰਧਨ ਤੋੜ ਛੋਰ ਵਿਖਿਆ ਤੇ ਅੰਦਰੋਂ ਮਾਇਆ ਦੇ ਬੰਧਨ ਹੋਮੇ ਰੂਪੀ ਮੈਲ, ਵਿਕਾਰਾਂ ਰੂਪੀ ਮੈਲ ਬਾਹਰ ਕੱਢ ਦਿੱਤੀ। ਗੁਰ ਕੋ ਸ਼ਬਦ ਮੇਰਾ ਹੀ ਰਹਿ ਦੀਨ, ਤੇ ਗੁਰੂ ਦੇ ਸ਼ਬਦ ਨੂੰ ਹਿਰਦੇ ਵਿੱਚ ਟਿਕਾ ਦਿੱਤਾ। ਰੂਪ ਅਨ ਰੂਪ ਮੇਰੋ ਕੱਛ ਨਾ ਵਿਚਾਰਿਓ, ਪ੍ਰੇਮ ਗਹਿਓ ਮੋਹੇ ਹਰ ਰੰਗ ਭੀਨ। ਕਹਿੰਦੇ ਉਸ ਪਰਮਾਤਮਾ ਨੇ ਇਸ ਗੱਲ ਦੀ ਵਿਚਾਰ ਨਹੀਂ ਕੀਤੀ ਕਿ ਮੇਰਾ ਰੂਪ ਕਿੱਦਾਂ ਦਾ, ਮੈਂ ਸੁੰਦਰ ਹਾਂ ਕਿ ਮੈਂ ਦੂਜਾ, ਮੈਂ ਸੋਹਣਾ ਹਾਂ ਕਿ ਮੈਂ ਭੈੜਾ। ਅੱਜ ਇਸ ਗੱਲ ਦਾ ਵੀ ਬੜਾ ਜ਼ਿਕਰ ਹੈ, ਸੁੰਦਰਤਾ ਦਾ ਬੜਾ ਜ਼ੋਰ ਹੈ। ਹਰੇਕ ਮਨੁੱਖ ਚਾਹੁੰਦਾ ਕਿ ਮੈਂ ਸੁੰਦਰ ਦਿਖਾਂ, ਪਰ ਸੁੰਦਰਤਾ ਦੀ ਜਦੋਂ ਆਪਾਂ ਗੱਲ ਗੁਰਮਤ ਵਿੱਚ ਕਰਦੇ ਹਾਂ ਤੇ ਪਾਤਸ਼ਾਹ ਕਹਿੰਦੇ ਨੇ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ, ਉਹੀ ਸੁੰਦਰ ਨੇ ਉਹੀ ਸੋਹਣੇ ਨੇ ਜਿਹੜੇ ਸਾਧ ਸੰਗ ਵਿੱਚ ਬੈਠੇ। ਇੱਥੇ ਬਾਹਰੀ ਸੁੰਦਰਤਾ ਦਾ ਜ਼ਿਕਰ ਨਹੀਂ ਹੈ, ਇਹ ਅੰਦਰ ਦੀ ਸੁੰਦਰਤਾ ਹੈ। ਅੰਦਰ ਸਾਫ ਹੈ, ਅੰਦਰ ਮੈਲ ਨਹੀਂ ਹੈ, ਹੋਮੇ ਵਾਲੀ ਮੈਲ ਨਹੀਂ ਹੈ, ਵਿਕਾਰਾਂ ਵਾਲੀ ਮੈਲ ਨਹੀਂ ਹੈ। ਇੱਥੇ ਵੀ ਪਾਤਸ਼ਾਹ ਕਹਿ ਰਹੇ ਨੇ ਉਸ ਪਰਮਾਤਮਾ ਨੇ ਸ਼ਬਦ ਮੇਰੇ ਹਿਰਦੇ ਵਿੱਚ ਟਿਕਾ ਦਿੱਤਾ, ਇਸ ਗੱਲ ਦਾ ਕੋਈ ਖਿਆਲ ਨਹੀਂ ਕੀਤਾ। ਰੂਪ ਅਨ ਰੂਪ ਮੇਰੋ ਕੱਛ ਨਾ ਵਿਚਾਰੇ, ਉਹਨੇ ਮੈਨੂੰ ਆਪਣੇ ਪ੍ਰੇਮ ਦੇ ਨਾਲ ਬੰਨ ਦਿੱਤਾ। ਪ੍ਰੇਮ ਗਹਿਓ ਮੋਹੇ ਹਰ ਰੰਗ ਭੀਨ, ਤੇ ਇਸ ਪਿਆਰ ਰੰਗ ਦੇ ਵਿੱਚ ਮੈਨੂੰ ਭਿਓ ਦਿੱਤਾ। ਹਰ ਰੰਗ, ਰੰਗ ਦਾ ਇੱਕ ਅਰਥ ਪਿਆਰ ਵੀ, ਪ੍ਰੇਮ ਵੀ ਹੁੰਦਾ, ਪ੍ਰੇਮ ਵੀ ਹੁੰਦਾ ਹੈ।
कि असी परमात्मा दे नाम रंग विच रंगे गए, प्रेम विच रंगे गए। इत्थे पातशाह यही गल कह रहे हैं, कहिंदे जदों उस परमात्मा ने शब्द बख्शे है इस गल दी विचार नहीं की।

ਉਹਨਾਂ ਦੇ ਨਾਲ ਆ ਜਿਹਨਾਂ ਨੂੰ ਦੁਨੀਆਂ ਨੀਵੇਂ ਕਹਿੰਦੀ ਅਤੇ ਕੇਵਲ ਇਹ ਗੱਲ ਕਹੀ ਨਹੀਂ, ਪਾਤਸ਼ਾਹ ਨੇ ਆਪਣੇ ਨਾਲ ਉਹਨਾਂ ਲੋਕਾਂ ਨੂੰ ਰੱਖਿਆ। ਭਾਈ ਮਰਦਾਨਾ ਜੀ ਛੋਟੀ ਜਾਤ ਨਾਲ ਸੰਬੰਧਿਤ ਨੇ, ਪਹਿਲੇ ਭਾਈ ਲਾਲੋ ਜੀ ਕੋਲ ਜਾਂਦੇ ਨੇ, ਉਦਾਸੀਆਂ ਦੀ ਆਰੰਭਤਾ ਉੱਥੋਂ ਕਰਦੇ ਨੇ ਜਿਹੜੇ ਛੋਟੀ ਜਾਤੀ ਨਾਲ ਸੰਬੰਧਿਤ ਨੇ। ਫਿਰ ਆਪਾਂ ਅੱਗੇ ਆ ਕੇ ਗੱਲ ਕਰੀਏ, ਦਸਮ ਪਾਤਸ਼ਾਹ ਨੇ ਖਾਲਸੇ ਦੀ ਸਾਜਨਾ ਕੀਤੀ, ਪੰਜ ਪਿਆਰਿਆਂ ਦੀ ਸਾਜਨਾ ਕੀਤੀ, ਪੰਜ ਵਿੱਚੋਂ ਚਾਰ ਪਿਆਰੇ ਉਹਨਾਂ ਜਾਤੀਆਂ ਨਾਲ ਸੰਬੰਧਿਤ ਨੇ ਜਿਹਨਾਂ ਨੂੰ ਨੀਵੇਂ ਮੰਨਿਆ ਜਾਂਦਾ। ਇਸ ਗੱਲ ਦੀ ਕੋਈ ਵਿਚਾਰ ਨਹੀਂ ਹੈ, ਰੂਪ ਅਨੁਰੂਪ ਮੇਰੋ ਕੁਛ ਨਾ ਵਿਚਾਰਿਓ, ਕੁਝ ਨਹੀਂ ਸੋਚਿਆ, ਬਸ ਇਹ ਵੇਖਿਆ ਵੀ ਇਹ ਗੁਰੂ ਦੇ ਨਾਲ ਜੁੜੇ। ਇੱਥੇ ਕੋਈ ਜਾਤੀ ਨਹੀਂ, ਕੋਈ ਰੂਪ ਨਹੀਂ, ਕੋਈ ਬਾਹਰਲਾ ਰੂਪ ਰੰਗ ਨਹੀਂ, ਕੋਈ ਇਸ ਗੱਲ ਦਾ ਭੇਦਭਾਵ ਨਹੀਂ। ਦੂਸਰੇ ਤੇ ਆਖਰੀ ਪਦੇ ਚ ਪਾਤਸ਼ਾਹ ਕਹਿੰਦੇ ਨੇ, ਪੇਖਿਓ ਲਾਲਨ ਪਾਟ ਵਿੱਚ ਖੋਏ ਅਣਦ ਚਿਤਾ ਹਰਖੇ ਪਤੀਨ। ਕਹਿੰਦੇ ਹੁਣ ਜਦੋਂ ਵਿਚਕਾਰਲਾ ਪੜਦਾ ਹਟ ਗਿਆ, ਪਾਟ ਵਿੱਚ ਖੋਏ, ਵਿਚਕਾਰਲਾ ਪੜਦਾ, ਪਾਟ ਪੜਦਾ, ਭਰਮ ਦਾ ਪੜਦਾ, ਕਹਿੰਦੇ ਜਦੋਂ ਇਸ ਪੜਦੇ ਨੂੰ ਦੂਰ ਕਰਕੇ ਮੈਂ ਉਸ ਸੋਹਣੇ ਲਾਲ ਨੂੰ ਵੇਖ ਲਿਆ, ਜਦੋਂ ਪਰਮਾਤਮਾ ਨੂੰ ਵੇਖ ਲਿਆ। ਹੋਮੇ ਦੇ ਪੜਦੇ ਕਰਕੇ ਵੇਖਦਾ ਹੀ ਨਹੀਂ ਮਨੁੱਖ, ਹੋਮੇ ਦੀ ਐਸੀ ਦੀਵਾਰ ਸਾਡੇ ਅੰਦਰ ਖੜੀ ਹੈ ਕਿ ਮਨੁੱਖ ਪਰਮਾਤਮਾ ਤੱਕ ਪਹੁੰਚਦਾ ਹੀ ਨਹੀਂ। ਆਪਾਂ ਪੜ੍ਹਦੇ ਹਾਂ ਨਾ, ਜਬ ਜਿਸ ਕਿਵ ਕੂੜੈ ਤੁੱਟੈ ਪਾਲ, ਪਾਲ ਦਾ ਮਤਲਬ ਹੈ ਦੀਵਾਰ। ਇਹ ਕੂੜ ਦੀ ਝੂਠ ਦੀ ਦੀਵਾਰ, ਹੋਮੇ ਦੀ ਦੀਵਾਰ, ਇਹ ਕਿਵੇਂ ਟੁੱਟੇ, ਕਿਵੇਂ ਮਨੁੱਖ ਸੁਚਿਆਰ ਬਣੇ। ਇੱਥੇ ਪਾਤਸ਼ਾਹ ਕਹਿ ਰਹੇ ਨੇ ਜਦੋਂ ਵਿਚਕਾਰਲਾ ਪੜਦਾ ਹਟ ਗਿਆ, ਪੇਖੇ ਉਹ ਲਾਲਨ ਪਾਟ ਵਿੱਚ ਖੋਏ ਅਣਦ ਚਿਤਾ ਹਰਖੇ ਪਤੀਨ। ਕਹਿੰਦੇ ਮੇਰੇ ਚਿੱਤ ਵਿੱਚ ਵੀ ਆਨੰਦ ਪੈਦਾ, ਹਰਖੇ ਪਤੀਨ, ਮੇਰਾ ਮਨ ਖੁਸ਼ੀ ਵਿੱਚ ਗਦਗਦ। ਪਤੀਜ, ਜਦੋਂ ਕੋਈ ਬੱਚਾ ਜਿੱਦ ਕਰਦਾ ਹੋਵੇ ਨਾ ਤੇ ਮਾਤਾ ਉਹਨੂੰ ਮਨਾਵੇ, ਬਾਅਦ ਕਹਿੰਦੀ ਪਤੀਜ ਗਿਆ, ਪਤਿਆ ਗਿਆ, ਮੇਰਾ ਮਨ ਵੀ ਗਦਗਦ ਕਰ ਰਿਹਾ, ਪਤੀਜ ਗਿਆ, ਗੁਰੂ ਦੇ ਨਾਲ ਮਿਲ ਗਿਆ। ਆਖਰੀ ਪੰਕਤੀ ਚ ਪਾਤਸ਼ਾਹ ਕਹਿੰਦੇ ਨੇ, ਤਿਸ ਹੀ ਕੋ ਗ੍ਰਹਿ ਸੋਈ ਪ੍ਰਭ ਨਾਨਕ, ਸੋ ਠਾਕਰ ਤਿਸ ਹੀ ਕੋ ਧੀਨ। ਹੁਣ ਮੇਰਾ ਇਹ ਸਰੀਰ ਉਸੇ ਦਾ ਘਰ ਬਣ ਗਿਆ। ਤਿਸ ਹੀ ਕੋ ਗ੍ਰਹਿ, ਗ੍ਰਹਿ ਦਾ ਮਤਲਬ ਘਰ, ਇਹ ਮੇਰਾ ਸਰੀਰ ਉਸੇ ਦਾ ਘਰ ਬਣ ਗਿਆ ਹੈ। ਤੇ ਉਹ ਮਾਲਕ, ਸੋ ਠਾਕੁਰ, ਉਹ ਇਸ ਘਰ ਦਾ ਮਾਲਕ, ਉਹ ਪਰਮਾਤਮਾ ਇਸ ਘਰ ਦਾ ਮਾਲਕ ਹੈ। ਤਿਸ ਹੀ ਕੋ ਧੀਨ, ਧੀਨ ਦਾ ਮਤਲਬ ਅਧੀਨ, ਮੈਂ ਉਹਦੇ ਅਧੀਨ ਹਾਂ, ਮੈਂ ਉਹਦਾ ਸੇਵਕਦਾਰ, ਸੇਵਾਦਾਰ ਹਾਂ, ਮੈਂ ਸੇਵਕ ਹਾਂ, ਮੈਂ ਜਨ ਹਾਂ। ਉਹ ਪਰਮਾਤਮਾ ਇਸ ਮੇਰੇ ਸਰੀਰ ਰੂਪੀ ਘਰ ਦਾ ਮਾਲਕ ਬਣ ਗਿਆ, ਇਹ ਘਰ ਬਣ ਗਿਆ ਅਤੇ ਉਹਦਾ ਮਾਲਕ ਪਰਮਾਤਮਾ ਬਣ ਗਿਆ, ਅਤੇ ਮੈਂ ਉਸ ਦੇ ਅਧੀਨ ਹਾਂ, ਉਸ ਦੇ ਅਧੀਨ ਰਹਿ ਕੇ ਉਹਦੀ ਸੇਵਾ ਕਰ। ਇਸ ਸ਼ਬਦ ਦੇ ਵਿੱਚ ਪਾਤਸ਼ਾਹ ਸਾਨੂੰ ਇਹ ਸੋਝੀ ਬਖਸ਼ ਰਹੇ ਨੇ, ਉਸ ਪਰਮਾਤਮਾ ਦੀ ਕਿਰਪਾ ਦਾ ਜ਼ਿਕਰ ਕਰ ਰਹੇ ਨੇ, ਗੁਣਾਂ ਦਾ ਜ਼ਿਕਰ ਕਰ ਰਹੇ ਨੇ ਕਿ ਅੰਦਰ ਗੁਣ ਹੋਣਗੇ ਅਤੇ ਵਿਕਾਰ ਖਤਮ ਹੋ ਜਾਣਗੇ, ਵਿਕਾਰਾਂ ਤੋਂ ਛੁਟਕਾਰਾ ਹੋ ਜਾਏਗਾ, ਮਾਇਆ ਦੇ ਬੰਧਨ ਕੱਟੇ ਜਾਣਗੇ, ਅਤੇ ਇਹ ਇੱਕ ਗ੍ਰਹਿ ਸਾਡਾ ਘਰ, ਸਾਡਾ ਸਰੀਰ ਇੱਕ ਘਰ ਬਣ ਜਾਏਗਾ, ਅਤੇ ਇਸ ਘਰ ਦਾ ਮਾਲਕ ਉਹ ਪਰਮਾਤਮਾ। ਗੁਰੂ ਸਾਹਿਬ ਕਿਰਪਾ ਕਰਨ, ਇਸ ਸ਼ਬਦ ਦੇ ਵਿਚਲੇ ਉਪਦੇਸ਼ ਨੂੰ ਆਪਾਂ ਸਮਝ ਸਕੀਏ, ਸਤਿਗੁਰ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰੀਏ, ਪਾਤਸ਼ਾਹ ਸਾਡੇ 'ਤੇ ਵੀ ਕਿਰਪਾ ਕਰੋ, ਸਾਨੂੰ ਵੀ ਗੁਣਾਂ ਵਾਲਾ ਜੀਵਨ ਬਖਸ਼ੋ। ਅਸੀਂ ਗੁਣਾਂ ਦੇ ਧਾਰਨੀ ਬਣ ਸਕੀਏ, ਗੁਣਾਂ ਦੇ ਧਾਰਨੀ ਬਣ ਕੇ ਅਸੀਂ ਗੁਰੂ ਦੇ ਨਾਲ ਆਪਣੀ ਸਾਂਝ ਨੂੰ ਵਜਾ ਸਕੀਏ। ਸੱਚ ਜਾਣਿਓ, ਜਦੋਂ ਇਹ ਅਰਦਾਸ ਬੇਨਤੀ ਜੋ ਜਿਹੜੀ ਕਬੂਲ ਹੋ ਗਈ, ਹੋ ਜਾਣਗੇ ਸਾਡੇ ਸਾਰਿਆਂ ਦੇ ਇਹ ਲੋਕ ਸੁਖੀਏ, ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਦਾਤ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋ ਜਾਏਗੀ ਜੀ। ਇਤਨੇ ਸ਼ਬਦ ਪ੍ਰਵਾਨ ਕਰਨਾ ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਗੁਰਪਿਆਰੇ ਸਾਧ ਸੰਗਤ ਜੀਓ, ਆਪ ਜੀ ਨੂੰ ਗੁਰਬਾਣੀ ਦੇ ਅਨਮੋਲ ਵਿਚਾਰਾਂ ਨਾਲ ਨਿਹਾਲ ਕਰ ਰਹੇ ਸਨ ਸਾਡੇ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਲੁਧਿਆਣੇ ਵਾਲੇ। ਆਓ ਜੀ ਹੁਣ ਚੌਪਾਈ ਸਾਹਿਬ ਦੇ ਜਾਪ ਅਤੇ ਉਪਰੰਤ ਅਨੰਦ ਸਾਹਿਬ ਜੀ ਦੇ ਜਾਪ ਵਿੱਚ ਚੋਣਾਂ ਕਰੀਏ ਜੀ।

ਮੇਰਾ ਵਾਹਿਗੁਰੂ ਬੋਲਣਾ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਬਦ ਹਜਾਏ ਤੇਗ ਬਹਾਦਰ ਸਿਮਰਿਆ ਕਰਨਾਉਣ ਦਿਆਵੈ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਅਤੇ ਗਵਾਹੀ ਦੇਖ ਕੇ ਅਨਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਖ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਸਿੱਖੀ ਸਿਦਕ ਕੇਸਾਂ ਸਵਾਸਾਂ ਨਾਲ ਨਿਭਾਹੀ।

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਕਾ ਰਖਾ, ਵਾਹਿਗੁਰੂ ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਅਨੇਕਾਂ ਹੋਰ ਗੁਰਦੁਆਰੇ ਗੁਰਧਾਮਾਂ ਦੇ, ਜਿਨ੍ਹਾਂ ਤੋਂ

ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਕੇ ਹਜ਼ੂਰ ਚਰਨਾਂ ਕਮਲਾਂ ਵਿਖੇ ਨਿਮਰਤਾ ਸਹਿਤ ਅਰਦਾਸ ਬੇਨਤੀ ਹੈ। ਆਪ ਜੀ ਦੀ ਕਿਰਪਾ ਰਹਿਮਤ ਹੋਈ, ਸੰਧਿਆ ਵੇਲੇ ਦੇ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਦੇ ਵਿੱਚ ਪਾਠ ਸ੍ਰੀ ਸੁਖਮਨੀ ਸਾਹਿਬ ਸੋਦਾ ਰਹਿਰਾ ਸਾਹਿਬ ਜੀ ਦੇ ਜਾਪ, ਇਲਾਹੀ ਰੱਬੀ ਗੁਰਬਾਣੀ ਦੇ ਸ਼ਬਦ ਕੀਰਤਨ, ਗੁਰ ਇਤਿਹਾਸ ਦੀ ਵਿਚਾਰ, ਚੌਪਈ ਸਾਹਿਬ ਜੀ ਦੇ ਜਾਪ, ਛੇ ਪੌੜੀਆਂ ਨਾਲ ਸਾਹਿਬ ਜੀ ਦੇ ਜਾਪ ਹੋਏ। ਸਤਿਗੁਰੂ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋਈਆਂ ਹੋਣਗੀਆਂ, ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ। ਅੱਗੇ ਤੋਂ ਸ਼ੁੱਧ ਬਾਣੀ ਪੜ੍ਹਨ ਸੁਣਨ ਦਾ ਬਲ ਉਦਮ ਬਖਸ਼ਣਾ। ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਪੰਚਾਂ ਮਈ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ। ਕਰੀ ਪਾਕ ਸਲ ਸੋਚ ਪਵਿੱਤਰਾ, ਹੁਣ ਲਾਵੋ ਭੋਗ ਹਰ ਰਾਏ, ਭੋਗ ਲੱਗਿਆ ਸੀ ਪ੍ਰਸਾਦ, ਪਿਆਰੀ ਸਾਹ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ। ਜੋ ਜੀ ਸ਼ਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ। ਸਤਿਗੁਰੂ ਜੀ ਆਪ ਆਪਣੇ ਸਥਾਨਾਂ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਆਰੰਭੇ ਹੋਏ ਕਾਰ ਸੇਵਾ ਦੇ ਕਾਰਜ ਸੰਪੂਰਨ ਕਰਾਉਣੇ, ਬੰਦੀ ਸਿੰਘਾਂ ਦੀ ਰਿਹਾਈ ਬਖਸ਼ਣੀ ਕਰੋ ਕਿਰਪਾ, ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਰਤਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ,

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ, ਗੁਰ ਬਿਨ ਸੁਰਤ ਨਾ ਸਿੱਧ।

ਹੈ ਭੈ ਦੁਖ ਬਿਨਾਸ਼ਨ ਹੈ ਭਗਤ ਵਛਲ ਅਨਾਥ ਨਾਥੇ ਸ਼ਰਨ ਨਾਨਕ ਪੁਰਖ ਅਚੁੱਤ ਹੈ ਘੋਰ ਦੁਖਿੰਗ ਅਨਗ ਹੱਤਿਅੰਗ ਜਨਮ ਦਾਰਿਦ੍ਰੰਗ ਮਹਾਂ ਵਿਖਿਆ ਦੰਗ ਮਿਟੰਤ ਸਗਲ ਸਿਮਰੰਤ ਹਰਨਾਮ ਨਾਨਕ ਜੈਸੇ ਪਾਵਕ ਕਾਸ਼ ਭਸਮੰ ਕ੍ਰੋਧ ਸੋਰਠ ਮਹੱਲਾ ਪੰਜਵਾਂ।

ਪ੍ਰਭ ਅਵਨਾਸੀ ਤਾ ਕਿ ਸੇਵਨਾ ਬਿਰਥੀ ਜਾਸੀ ਅਨੰਦ ਕਰੇ ਤੇਰੇ ਦਾਸਾ ਜਾਪ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾ ਤਾਤੀ ਵਾਵ ਨ ਲੱਗਈ ਪਾਰ ਬ੍ਰਹਮ ਸਰਣਾਈ ਚੌਗਿਰਦ ਹਮਾਰਾ ਰਾਮਕਾਰ ਦੁੱਖ ਲੱਗੈ ਨਾ ਭਾਈ ਸਤਿਗੁਰ ਪੂਰਾ ਭੇਟੇ।

ਤੇਲ ਦੇਹੋ ਸੱਜਣ ਆਸੀਸੜੀਆਂ ਜਿਉਂ ਹੋਵੈ ਸਾਹਿਬ ਸਿਉ ਮੇਲ ਘਰ ਘਰ ਰਹੋ ਪਹੁੰਚਾ ਸਦੜੇ ਨਿਤ ਪਵਨ ਸਦਣ ਹਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗਾ ਸਮਹਲਾ ਪਹਿਲਾ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਾਉੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਦਿਗੁਰ ਏ ਨਮ ਹੈ, ਜੁਗਾਦਗੁਰ ਏ ਨਮ ਹੈ, ਸਤਿਗੁਰ ਏ ਨਮ ਹੈ, ਸ੍ਰੀ ਗੁਰਦੇਵ ਏ ਨਮ ਹੈ। ਅਸ਼ਟਪਦੀ ਸਿਮਰਾਓ ਸਿਮਰ ਸਿਮਰ ਸੁਖ ਪਾਵੈ, ਕਲ ਕਲੇਸ਼ ਤਨ ਮਹਿ ਮਿਟਾਵੈ। ਸਿਮਰ ਜਸ ਸੰਭ ਹਰੀ ਕੈ, ਨਾਮ ਜਪਤਾ ਗਨ ਧਨੀ ਕੈ। ਵੇਦ ਪੁਰਾਣ ਸਿਮਰ ਸੁਧਾ ਖੇਰ, ਕਿਨੇ ਰਾਮ ਨਾਮ ਏਕਾਖਿਅਰ। ਕਿਨਕਾ ਏਕ ਜਿਹ ਜੀ ਵਸਾਵੈ, ਤਾਂ ਕਿ ਮਹਿਮਾ ਗਨਿ ਨ ਆਵੈ। ਕਾਂਖੀ ਏਕਾ ਦਰਸ ਤੁਹਾਰੂ, ਨਾਨਕੁਨ ਸੰਗ ਮੁਹੀ ਉਦਾਰੂ। ਸੁਹੁਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕਾ ਮਨ ਵਿਸਰਾਮ ਰਹਾਉ। ਪ੍ਰਭ ਕੇ ਸਿਮਰਨ ਗਰਭ ਨ ਬਸਾਇ, ਪ੍ਰਭ ਕੇ ਸਮ ਦੁਖ ਨਾਸਾਇ। ਪ੍ਰਭ ਕੇ ਸਮ ਕਾਲ ਪਰ ਹਰਾਇ, ਪ੍ਰਭ ਕੇ ਸਮ ਦੁਸ਼ਮਣ ਟਾਰਾਇ। ਪ੍ਰਭ ਸਿਮਰਤ ਕਹਿ ਬਿਘਨ ਲਾ ਗਏ, ਪ੍ਰਭ ਕੇ ਸਿਮਰਨ ਆਨੰਦ ਨ ਜਾ ਗਏ। ਪ੍ਰਭ ਕੇ ਸਮ ਭਾਵਨਾ ਵਿਆਪੈ, ਪ੍ਰਭ ਕੇ ਸਿਮਰਨ ਦੁਖ ਨਾ ਸੰਤਾਪੈ। ਪ੍ਰਭ ਕੇ ਸਮ ਸਾਧ ਕੇ ਸੰਗ, ਸਰਵਨ ਧਾਨ ਨਾਨਕ ਹੈ ਰੰਗ। ਪ੍ਰਭ ਕੇ ਸਿਮਰਨ ਰਿਧ ਸਿਧ ਨਾਉ ਨਿਰਧ ਹੋ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੇ ਸਿਮਰਨ ਜਪ ਤਪ ਪੂਜਾ, ਪ੍ਰਭ ਕੇ ਸਿਮਰਨ ਬਿੰਸਾ ਦੂਜਾ। ਪ੍ਰਭ ਕੇ ਸਿਮਰਨ ਤੀਰਥ ਸਨਾਨੀ, ਪ੍ਰਭ ਕੇ ਸਿਮਰਨ ਦਰਗਹ ਮਾਨੀ। ਪ੍ਰਭ ਕੇ ਸਿਮਰਨ ਹੋਇ ਸੋ ਪਰਾ, ਪ੍ਰਭ ਕੇ ਸਿਮਰਨ ਸੁਫਲ ਫਰਾ। ਸੇ ਸਿਮਰਹਿ ਜਨਾਬ ਸਿਮਰਾਇ, ਨਾਨਕ ਤਾ ਕਹਿ ਲਾਗੋ ਪਾਈ। ਪ੍ਰਭ ਕੇ ਸਮਨ ਸਭ ਤੇ ਉਚਾ, ਪ੍ਰਭ ਕੇ ਸਿਮਰਨ ਉਦਰੇ ਮੁਚਾ। ਪ੍ਰਭ ਕੇ ਸਿਮਰਨ ਤਰਸਨਾ ਬੋਝਾ, ਪ੍ਰਭ ਕੇ ਸਮਨ ਸਭ ਕਿਸ਼ ਸੋਜਾ। ਪ੍ਰਭ ਕੇ ਸਿਮਰਨ ਨਾਹ ਜਮ ਤਰਸਾਓ, ਪ੍ਰਭ ਕੇ ਸਿਮਰਨ ਪੂਰਨਾਸ। ਪ੍ਰਭ ਕੇ ਸਿਮਰਨ ਓ ਮਨ ਕੀ ਮਰ ਜਾਇ, ਅੰਮ੍ਰਿਤ ਨਾ ਅੰਮ੍ਰਿਤ ਮਾਹਿ ਸਮਾਇ। ਪ੍ਰਭ ਜੀ ਬਸਹਿ ਸਾਧ ਕ੍ਰਿਸ਼ਨਾ, ਨਾਨਕ ਜਾਨ ਕਾ ਦਾਸਨ ਦਸਨਾ। ਪ੍ਰਭ ਕੇ ਸਿਮਰਹਿ ਸੀ ਧਨਵੰਤ, ਪ੍ਰਭ ਕੇ ਸਿਮਰਹਿ ਸੀ ਪਾਤਵੰਤ। ਪ੍ਰਭ ਕੇ ਸਿਮਰਹਿ ਸੀ ਜਨ ਪ੍ਰਵਾਨ, ਪ੍ਰਭ ਕੇ ਸਿਮਰਹਿ ਸੀ ਪੁਰਖ ਪ੍ਰਧਾਨ। ਪ੍ਰਭ ਕੇ ਸਿਮਰਹਿ ਸੀ ਵੀ ਮਹਤਾ ਜੀ, ਪ੍ਰਭ ਕੇ ਸਿਮਰਹਿ ਸੀ ਸਰੂ ਕੇ ਰਾਜ। ਪ੍ਰਭ ਕੇ ਸਿਮਰਹਿ ਸੀ ਸੁਖਵਾਸੀ, ਪ੍ਰਭ ਕੇ ਸਿਮਰਹਿ ਸਦਾ ਬਨਾਸੀ। ਸਿਮਰੰਤੀ ਲਾਗੇ ਜਨਾਬ ਦਇਆਲਾ, ਨਾਨਕ ਜਨ ਕੇ ਮੰਗਰ ਵਾਲਾ। ਪ੍ਰਭ ਕੇ ਸਿਮਰਹਿ ਸੇ ਪਰਉਪਕਾਰੀ, ਪ੍ਰਭ ਕੇ ਸਿਮਰਹਿ ਤਨ ਸਦਬਰਹਾਰੀ। ਪ੍ਰਭ ਕੇ ਸਿਮਰਹਿ ਸੇ ਮੁਖ ਸੁਹਾਵੀ, ਪ੍ਰਭ ਕੇ ਸਿਮਰਹਿ ਤਨ ਸੁਖ ਵਿਹਾਵੈ। ਪ੍ਰਭ ਕੇ ਸਿਮਰਹਿ ਤਨ ਆਤਮ ਜੀਤਾ, ਪ੍ਰਭ ਕੇ ਸਿਮਰਹਿ ਤਨ ਨਿਰਮਲ ਰੀਤਾ। ਪ੍ਰਭ ਕੇ ਸਿਮਰਹਿ ਤਨ ਆਨੰਦ ਕਨੀਰੀ, ਪ੍ਰਭ ਕੇ ਸਿਮਰਹਿ ਬਸ ਹਰ ਨੀਰੀ। ਸੰਤ ਕਿਰਪਾ ਤੇ ਆਨੰਦ ਜਾਗ, ਨਾਨਕ ਸਿਮਰਨ ਪੂਰੇ ਭਾਗ। ਪ੍ਰਭ ਕੇ ਸਿਮਰਨ ਕਾਰਜ ਪੂਰੇ, ਪ੍ਰਭ ਕੇ ਸਿਮਰਨ ਕਵਹ ਨਾ ਝੂਰੇ। ਪ੍ਰਭ ਕੇ ਸਿਮਰਨ ਹਰ ਗੁਣ ਬਾਣੀ, ਪ੍ਰਭ ਕੇ ਸਿਮਰਨ ਸਹਿਜ ਸਮਾਨੀ। ਪ੍ਰਭ ਕੇ ਸਿਮਰਨ ਨਿਹ ਚਰਾਸਨ, ਪ੍ਰਭ ਕੇ ਸਿਮਰਨ ਕਮਰ ਵਿਗਾਸਨ। ਪ੍ਰਭ ਕੇ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾਂਤ ਨ ਪਾਰ। ਸਿਮਰਹਿ ਸੀ ਜਨ ਜਿਨ ਕਉ ਪ੍ਰਮਾਇਆ, ਨਾਨਕ ਤਿਨ ਜਨ ਸਰਣੀ ਪਾਇਆ। ਹਰਿ ਸਿਮਰਨ ਕਰ ਭਗਤ ਪ੍ਰਗਟਾਇ, ਹਰਿ ਸਿਮਰਨ ਲਗਭੀ ਦੇਉ ਪਾਇ। ਹਰਿ ਸਿਮਰਨ ਭਏ ਸਿੱਧ ਜਤੀ ਦਾਤੇ, ਹਰਿ ਸਿਮਰਨ ਨੀਚ ਚਹੁ ਕੁੰਟ ਜਾਤੀ। ਹਰਿ ਸਿਮਰਨ ਧਾਰੀ ਸਭ ਤਰਨ, ਸਿਮਰ ਸਿਮਰ ਹਰਿ ਕਾਰਨ ਕਰਨਾ। ਹਰਿ ਸਿਮਰਨ ਕੀਓ ਸਗਲ ਆਕਾਰ, ਹਰਿ ਸਿਮਰਨ ਮਹਿ ਨਿਰੰਕਾਰ। ਕਰ ਕਿਰਪਾ ਜਿ ਸਾਹਿਬ ਬੁਝਾਇਆ, ਨਾਨਕ ਗੁਰਮੁਖ ਹਰਿ ਸਿਮਰਨ ਤਨ ਪਾਇਆ। ਸਲੋਕ ਦੀਨ ਦਰਦ ਦੁਖ ਪੰਜਨ ਕਟ ਕਰਨਾ ਸਾਨਾਥ, ਸਰਣ ਤੁਮਾਰੀ ਆਇਓ ਨਾਨਕੀ ਪ੍ਰਸਾਥ। ਅਸ਼ਟਪਦੀ ਜਹ ਮਾਤ ਪਿਤਾ ਸੁਦਮੀਤ ਨਾ ਪਾਈ, ਮਨੂ ਹੈ ਨਾਮ ਤੇਰਾ ਸੰਗ ਸਹਾਇ। ਜਹ ਮਹਾ ਪਾਇਆ ਅੰਦੂ ਜਾਂਦਾ ਰਹਿ, ਤਹ ਕੇਵਲ ਨਾਮ ਸੰਗ ਤੇਰੇ ਚੱਲੈ। ਜਹ ਮੁਸਕਰ ਹੋਇਆ ਦੁਪਹਿਰੀ, ਹਰਕੁ ਨਾਮ ਕਿਨ ਮਾਹਿ ਉਦਾਰੀ। ਅਨਕ ਪੁਨਹ ਚਰਨ ਕਰਤ ਨਹੀਂ ਤਰੈ, ਹਰਕੁ ਨਾਮ ਕੂਟ ਪਾਪ ਪਰ ਹਰੈ। ਗੁਰਮੁਖ ਨਾਮ ਜਪ ਮਨ ਮੇਰੇ, ਨਾਨਕ ਪਾਵ ਸੁਖ ਨੇਰੇ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰਕਾ ਨਾਮ ਜਪਤ ਹੋਏ ਸੁਖੀਆ। ਲਾਹਿਗੁਰੂ ਰੀ ਬੰਧਨ ਪਰ, ਹਰਕਾ ਨਾਮ ਜਪਤ ਨਿਸਤਰ। ਅਨਕ ਮਾਇਆ ਰੰਗ ਤੇਖ ਨਾਮ ਬੁਝਾਵੈ, ਹਰਕਾ ਨਾਮ ਜਪਤ ਆ ਗਾਵੈ। ਜਿਹ ਮੈਰ ਗਿ ਹੁਜਾ ਅਕੇਲਾ, ਹਰ ਨਾਮ ਸੰਗ ਹੋਤ ਸੁਹੇਲਾ। ਸਨਾਮ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ। ਛੂਟਤ ਨਹੀਂ ਕੋਟ ਲਖ ਵਾਹੀ, ਨਾਮ ਜਪਤ ਤਹਿ ਪਾਰ ਪਰਾਹੀ। ਅਨਕ ਵਿਘਨ ਜਹਾ ਸੰਘਾਰੈ, ਹਰਕਾ ਨਾਮ ਤਤਕਾਲ ਉਧਾਰੈ। ਅਨਕ ਜੋਨ ਜਨਮ ਮਰ ਜਾ, ਨਾਮ ਜਪਤ ਪਾਵੈ ਬਿਸਰਾਮ। ਹਉ ਮੈਲ ਮਲ ਕਬਹ ਨ ਧੋਵੈ, ਹਰਕਾ ਨਾਮ ਕੂੜ ਪਾਵ ਹੋਵੈ। ਐਸਾ ਨਾਮ ਜਪ ਹਮਰ ਰੰਗ, ਨਾਨਕ ਪਾਈਐ ਸਾਧ ਕੇ ਸੰਗ। ਜਿਹ ਮਾਰਗ ਕੀ ਗਨ ਜਹਾ ਨ ਕੋਸੈ, ਹਰਕਾ ਨਾਮ ਊਹਾ ਸੰਗ ਤੋਸੈ। ਜਿਹ ਪੈਡ ਮਹੰਦ ਗੁਬੈਰਾ, ਹਰਕਾ ਨਾਮ ਸੰਗ ਊਜੀ ਯਾਰ। ਜਹ ਪੰਥ ਤੇਰਾ ਕੂ ਨਾ ਸੰਜਾਨੂ, ਹਰਕਾ ਨਾਮ ਤਿਹਾਰ ਪਛਾਨੂ। ਜਹ ਮਹਾ ਪਾਇਆ ਅੰਤਵਤ ਬਹੁ ਕਾਮ, ਤਹ ਹਰਕੇ ਨਾਮ ਕੀ ਤੂੰ ਪ੍ਰਸ਼ਾਮ। ਜਹ ਤ੍ਰਿਖਾ ਮੰਤ ਜਾ ਕਰਖੈ, ਤਹ ਨਾਨਕ ਹਰ ਹਰ ਅੰਮ੍ਰਿਤ ਵਰਖੈ। ਭਗਤ ਜਨਕ ਵਰਤਨ ਨਾਮ, ਸੰਤ ਜਨਕ ਮਨ ਵਿਸਰਾਮ। ਹਰਕਾ ਨਾਮ ਦਾਸ ਕੀ ਓਟ, ਹਰਕੇ ਨਾਮ ਉਤਰੇ ਜਨ ਕੋਟ।

ਤਬ ਬੇਕਹ ਹਰਿ ਕਾ ਨਾਮ ਜਨ ਕਾ ਮੁਕਤ ਜੁਗਤ ਹਰਿ ਕਾ ਨਾਮ ਜਨ ਕਾ ਤ੍ਰਿਪਤ ਭੁਗਤ ਹਰਿ ਕਾ ਨਾਮ ਜਨ ਕਾ ਰੂਪ ਰੰਗ ਹਰਿ ਨਾਮ ਜਪਤ ਕਾਬੁ ਪਰੈ ਨ ਭੰਗ ਹਰਿ ਕਾ ਨਾਮ ਜਨ ਕੀ ਵਡਿਆਈ ਹਰਿ ਕਾ ਨਾਮ ਜਨ ਸੁਭਾ ਪਾਈ।

ਵਰਨੇਮ ਕਰੇ ਵਹ ਪਾਤੀ ਨਹੀਂ ਤੋਲ ਰਾਮ ਨਾਮ ਵਿਚਾਰ ਨਨ ਗੁਰਮੁਖ ਨਾਮ ਜਪੀ ਆਇ ਕੁਬੈਰ ਨਾਮ ਖੰਡ ਪ੍ਰਥਮੀ ਫਿਰਾਇ ਚਿਰ ਜੀਵੈ ਮਹਾਂਦਾਸ ਤਿਪੀ ਸਰਥੀ ਵੈਗਨ ਵਾਹੀ ਹੁਮਤ ਪ੍ਰਾਣ ਕਨਕ ਸਭ ਹੈ ਵਰ ਪੂਮਦਾਨ ਨਿਆਵਲੀ ਕਰਮ ਕਰੇ ਬਹਵਾਸਨ ਜੈਨ।

ਸ਼ਬਦ ਦੁਖ ਜਾਏ, ਨਾਨਕ ਬੋਲੇ ਸਹਿਜ ਸੁਭਾਏ। ਚਾਰ ਪਦਾਰਥ ਜੇ ਕੁਮਾ ਗਏ, ਸਾ ਜਨਕ ਸੇਵਾ ਲੈ ਗਏ। ਜੇ ਕੋ ਆਪਣਾ ਦੁਖ ਮਟਾਵੈ, ਹਰ ਹਨਾ ਵਰਦਾ ਸਦ ਗਾਵੈ। ਜੇ ਕੋ ਆਪਣੇ ਸੁਭਾ ਲੋਰਾ, ਸਾ ਸੰਗ ਹਉਮੈ ਸ਼ੋਰੈ। ਜੇ ਕੋ ਜਨਮ ਮਰਨ ਤੇ ਡਰੈ, ਸਾ ਜਨਕ ਸਰਣੀ ਪਰ। ਜਿਸ ਜਨ ਕਉ ਪ੍ਰਭ ਦਰਸ ਪਿਆਸ ਹੈ, ਨਾਨਕ ਤੱਕ ਬੈਲ ਬੈਲ ਜਾ ਸਾ। ਸਗੁਰ ਪੁਰਖ ਮਹਾਂਪੁਰਖ ਪ੍ਰਧਾਨ, ਸਾ ਸੰਗ ਜਾ ਕਉ ਮਟਿਆ ਅਭਿਮਾਨ। ਆਪ ਸਿਖਾਉ ਜੋ ਜਾਣ ਨੀਚੈ, ਸੋ ਗਿਆਨੀ ਆਇ ਸਭ ਤੇ ਊਚੈ। ਜਗ ਮਨ ਹੋਏ ਸਗਲ ਗਿਰੀ ਨਾ, ਹਰ ਹਨਾ ਦਿਨ ਘਟ ਘਟ ਜੀਂਦਾ।

ਬਹੁ ਦਾਨ ਕਰਨ ਕਰਵਨ ਹਰਿ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਾਇਤ ਮੇਤ ਜਾਨ ਹੋ ਆਪ ਹੀ ਆਪਣ ਸੰਗ ਆਪ ਪ੍ਰਭ ਰਾਤੀ ਤੁਮਰੀ ਉਸਤਤ ਤੁਮਦੀ ਹੋਇ ਨਾਨਕ ਅਵਰਨ ਜਾਣ ਸਕੋਇ ਸਰਵ ਧਰਮ ਸ੍ਰੇਸ਼ਟ ਧਰਮ ਹਰਿ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉਦਮ ਕਿਰਿਆ ਸਾ ਸੰਗ ਦੁਰਮਤ ਮਰ ਹਿਰਿਆ ਸਗਲ ਉਦਮ ਮੈਂ ਉਦਮ ਪਹਿਲਾ ਹਰਿ ਕੋ ਨਾਮ ਜਪ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰਿ ਕੋ ਜਾ ਸੰ ਰਸਨ ਬਖਾਨੀ ਸਗਲ ਥਾਨ ਦੀ ਉਹ ਉਤਮ ਥਾ ਨਾਨਕ ਜੀ ਘਾਟ ਵਸਾ ਹਰਿ ਨਾਮ ਸਲੋਕ ਨਿਰਗੁਣੀ ਆਰ ਏ ਅਨਿਆ ਸੋ ਪ੍ਰਭ ਸਦਾ ਸੰਭਾਲ ਜਨ ਕੀ ਅਧਿਕੀ ਤਰਾਖ ਨਾਨਕ ਨਿਵਹਨਾਰ ਅਸ਼ਟਪਦੀ ਰਮਈਆ ਕੇ ਗੁਣਜੇਤ ਪੁਰਾਣੀ ਕੌਣ ਬੋਲਤੇ ਕੌਣ ਦ੍ਰਿਸ਼ਟਾਨ ਜਨ ਤੂੰ ਸਾਜ ਸਵਾਰ ਸੀ ਗਾਰਿਆ ਕਰ ਬਗਨ ਮਹਜਨ ਉਹ ਵਾਰਿਆ ਬਾਰ ਬਵਸ ਥਾ ਤੁਜਹ ਪਿਆਰਾ ਦੂਧ ਪਰ ਜੋ ਮਨ ਭੋਜਨ ਸੁਖ ਸੂਦ ਬਿਰਦ ਪਿਆ ਉਪਰ ਸਾਖ ਸੈਨ ਮੁਖਾ ਪਿਆ ਬੈਠ ਕਰ ਦੈਨ ਨਿਰਗੁਣ ਗੁਣ ਕਸ਼ਨਾ ਬੁਗ ਜਾਏ ਬਖਸ਼ ਲਿਹ ਤੋ ਨਾਨਕ ਸਿਖ ਜਾਏ ਜਿਹ ਪ੍ਰਸਾਦ ਤਾਰ ਉਪਰ ਸੁਖ ਬਸਹ ਸੁਤ ਪ੍ਰਾਤ ਮੀਤ ਬਨਤਾ ਸੰਘ ਹਸ ਜੇ ਪ੍ਰਸਾਦ ਪੀ ਵਹ ਸਿਖ ਤਰ ਜਲਾ ਸੁਖਦਾਇਕ ਪਾਵਨ ਪਾਵ ਕਮਲਾ ਜੇ ਪ੍ਰਸਾਦ ਭੋਗ ਹੈ ਸਭ ਰਸਾ ਸਭ ਸਮਗਰੀ ਸੰਗ ਸਾਥ ਬਸਾ ਦਿਨ ਹਸ ਪਾਵ ਕਰਨ ਨਿਤਰ ਰਸਨਾ ਤਿਸਹ ਤਿਆਗ ਵਰ ਸੰਗ ਰਚਨ ਦੋਖ ਮੂੜ ਅੰਧ ਵਿਆਪੀ ਨਾਨਕ ਕਾਲ ਲਿਹੁ ਪ੍ਰਵਿਆਪੀ

ਜਾ ਕੀ ਟਹਿਰ ਪਾਵੈ ਦਰਗਹਿ ਮੈਨ ਤੇ ਸਹਿਬ ਸਾਰਾ ਮੁਕਦਿਆ ਜਨ ਸਦਾ ਸਦਾ ਹੁਕੁਲਨ ਹੈ ਨਾਨਕ ਰਖਨ ਹਰ ਅਪੈਰ ਰਤਨ ਤਿਆਗ ਕੌੜੀ ਸੰਗਰਚ ਸਾ ਛੋੜ ਝੂੜ ਸੰਗ ਮਾਜਾ ਜੋ ਛੜਨਾ ਸੋ ਅਸਥਿਰ ਕਰ ਮਨ ਜੋ ਹੋਵਨ ਸੋ ਦੂਰ ਪਰਾਨ ਛੋੜ ਜਾਇ ਤਿਸ ਕਰ ਸਰਾਮ ਕਰ ਸੰਗ ਸਹਾਇ ਤਿਸ ਪਰ ਹਰ ਚੰਦਨ ਲੇ ਪਿਵਤਾਰ ਤੋਈ ਕਰਤ ਪ੍ਰੀਤ ਭਸਮ ਸੰਗ ਹੋਏ ਅੰਧ ਕੂ ਮਹਿ ਪਤਤ ਬਿਕਰੈਲ ਨਨ ਕਾਲਿ ਹੁ ਪ੍ਰਭ ਦਇਆਲ ਕਰਤੂਤ ਪਸੁ ਕਿ ਮਨ ਸਜਾਤ ਲੋਕ ਵਿਚਾਰਾ ਕਰੈ ਦਿਨ ਰਾਤ ਬਹਿਰ ਪੀਖ ਅੰਤਰ ਮਲ ਮਾਇਆ ਸ਼ਬਦ ਨਾਹ ਕਾਸ਼ ਕਰੈ ਛੁਪਾਇਆ ਬਹਿਰ ਗਿਆਨ ਧਿਆਨ ਸਨੈਨ ਅੰਤਰ ਵਿਆਹ ਪੈ ਲੂਭ ਸਵੈ ਨੰਤਰ ਗਨ ਬਹਿਰ ਤੰ ਸਵੈ ਗਰ ਪਾਥਰ ਕੈਸੇ ਤਰਿਆ ਥਹਿ ਜਾ ਕੇ ਅੰਤਰ ਵਸੈ ਪ੍ਰਭਾਵ ਨਾਨਕ ਤੀ ਜਨ ਸਹਿਜ ਸਮਾਇਤ ਸਵਨ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲਿਹੁ ਓਟ ਨਿਵਹਾਵੈ ਕਹਾਂ ਬੁਝਾਰ ਤੂਜਾ ਡੋਰਾ ਨਿ ਕਹੀਐ ਤਉ ਸਮਝਾ ਪੂਰਾ ਕਹ ਬਿਸਨ ਪਾਦ ਗਾਵੈ ਗੁਣ ਜਤਨ ਕਰੈ ਤਉ ਪੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਪਵਨ ਨਹੀਂ ਹੋ ਤੂ ਹੈ ਸਗਾਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਇ ਸੁਆਵਨ ਚੀਤ ਜੋ ਵੈਰਾਈ ਤਾ ਸੁਪ੍ਰੀਤ ਬਲੁਆ ਕੇ ਗ੍ਰਹਿ ਪੀਤਰ।

ਆਤ ਜਗਤ ਬਿਹਾਨੇ ਕੇ ਜਨਮ। ਨਾਨਕ ਰਾਖ ਰਿਹੁ ਆਪਨ ਕਰ ਕਰਮ, ਤੂੰ ਠਾਕੁਰ ਤੁਮ ਬਹਿਰ ਦਾਸ ਜੀਵ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬੈਰਕ ਤੇਰੇ, ਤੁਮਰੀ ਕਿਰਪਾ ਮਹਿਸੂਸ ਨੇਰੇ, ਪੂਏ ਨਾ ਜਾਣਾ ਤੁਮਰਾ ਤੂੰ ਚੇਤ ਊਚਾ ਭਗਵੰਤ, ਸਗਲ ਸਮਗਰੀ ਤੁਮਰਾ ਸੂਤਰ ਧਾਰੇ, ਤੁਮ ਤੇ ਹੋਏ ਸੁਭਾਗ ਕਰ ਤੁਮਰੀ ਗਾਤ ਮੇਤ, ਤੁਮ ਹੀ ਜਾਣੇ ਨਾਨਕ ਦਾਸ ਸਦਾ ਕੁਰਬਾਨੀ ਸਰੋਗ, ਦੀਨ ਹਰ ਪ੍ਰਭ ਛੂਟ ਕੈ ਲਾਗੇ ਹਨ ਸਵਾਈ, ਨਾਨਕ ਕਹੂ ਨਾ ਸੀ ਜਾਈ, ਬਿਨ ਨਾਵ ਪਤ ਜਾਇ ਅਸ਼ਟਪਦੀ ਦਾਸ, ਵਸਤੂ ਲੇ ਪਾਤਸ਼ਾਹ ਪਾਵੇ ਇੱਕ ਵਸਤ ਕਾਰਨ, ਵੀ ਖੋੜ ਗਵਾਵੇ ਇੱਕ ਪੀਣਾ ਦੀ, ਦਸ ਪੀ ਹਿਰ ਲੇ ਤਵ ਮੂੜਾ ਕਹੋ ਕਹਾ ਕਰੀਐ, ਜਹ ਠਾਕੁਰ ਸਿਉ ਨਾਹੀ ਚਾਰੈ, ਤਾਕੋ ਕੀ ਜੈ ਸਤ ਨਮਸਕਾਰ, ਜਾਕ ਮਨ ਲਗ ਪ੍ਰਮਿਥਾ, ਸਰਵ ਸੁਖ ਤਾਹ ਮਨ ਉਠਾਇ, ਜੇ ਜਨ ਆਪਣਾ ਹੁਕਮ ਮਨਾਇਆ, ਸਰਵ ਥੋਕ ਨਾਨਕ ਤਿਨ ਪਾਇਆ, ਅਗਨਤ ਸਾਹੂ ਆਪਣੀ ਦੇ ਰਾਸ, ਖਾਤ ਪੀਤ ਵਰਤ ਅਨੰਦ ਰਾਸ, ਆਪਣੀ ਅਮਾਨ ਕਾਸ਼ ਬਾਹਰੂ ਸਾਹੂ ਦੀ, ਅਗਿਆਨੀ ਮਨ ਰੂਸ ਕਰੀ, ਆਪਣੀ ਪ੍ਰਤੀਤਾ ਵੀ ਹੋਵੈ, ਬਾਹਰੂ ਉਸਕਾ ਵਿਸਵਾਸ ਨਾ ਹੋਵੈ, ਜਿਸ ਕੀ ਬਸਤਾ ਤਹਾਗਾ ਰਾਖ ਹੈ, ਪ੍ਰਭ ਕੀ ਆਗਾ ਮਾਨਾ ਮਾਤ ਹੈ, ਉਸਦੇ ਚੌਗਨ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਇਆ ਰੰਗ ਪੈਤ ਮਾਇਆ ਕੀ ਹੀਤ, ਸਰ ਪਰਵਤ ਜਾਨ ਨੇਤ, ਬਿਰਕਿਸ਼ਾ ਸਿਉ ਰੰਗ ਰਾਵੈ, ਊਹ ਬਿਨ ਸਾਹ ਮਨ ਪਛਤਾਵੈ, ਜੋ ਦੀ ਸਹਿ ਸੋ ਚਾਲ ਨਾ ਲਪਟ ਰਹੀ ਹੋ, ਤਹਾਂ ਦਾ ਅੰਧਾਰ ਬਟਾਊ ਸਿਉ, ਜੋ ਲਾਵੈ ਨੇਹ ਤਾ ਕਉ ਹਾਥ ਨਾਵੈ ਕੀ ਹੈ, ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਇ, ਮਿਥਿਆ ਤਨ ਤਨ ਕੁਟੰਬ ਸੁਭਾਇਆ ਮਿਥਿਆ।

ਸਥਿਰ ਭਗਤ ਸਾਧੁ ਕੀ ਸਰਨ ਨਾਨਕ ਜਾਪ ਜਾਉ ਜੀਵ ਹਰ ਕੇ ਚਰਨ ਮਿਥਿਆ ਸ੍ਰਵਨ ਪਨ ਦਾ ਸੁਨ ਹੈ ਮਿਥਿਆ ਹਸਤ ਪਰ ਦਰਬ ਕਉ ਹਿਰ ਹੈ ਮਿਥਿਆ ਨਿਯਤਰ ਉਪੇਖਤ ਪਰ ਤ੍ਰੀ ਰੂਪਾਦ ਮਿਥਿਆ ਰਸਨ ਭੋਜਨ ਸਵਾਦ ਮਿਥਿਆ ਚਰਨ ਪਰ ਬੇਕਾਰ ਕੋ ਤਾਵੈ ਮਿਥਿਆ ਮਨ ਪਰ ਲੋ ਲੁਭਾਵ ਮਿਥਿਆ ਤਾਨ ਨਹਿ ਪਰ ਉਪਕਾਰ ਮਿਥਿਆ ਬਾਸਰੇਤ ਬੇਕਾਰ ਬਿਨ ਬੁਜ ਮਿਥਿਆ ਸਭ ਪਏ ਸਫਲ ਦੇਹ ਨਾਨਕ ਹਰ ਹਨਾਮ ਲਈ ਬਿਰਥੀ ਸਾਗਤ ਗਿਆਰ ਜਾ ਸਾਜ ਬਿਨ ਕਹਿ ਹੋਵਤ ਸੂਚਾ ਬਿਰਥ ਨਾ ਬਿਨ ਤਨ ਅੰਧ ਮੁਖਾਵਤਾ ਕੋ ਦੁਰਗੰਧ ਬਿਨ ਸਿਮਰਨ ਦਿਨ ਰੈਨ ਬ੍ਰਥਾ ਬਿਹਾਈ ਮੇਘ ਬਿਨ ਜੁ ਖੇਤੀ ਜਾਇ ਗੋਬਿੰਦ ਭਜਨ ਬਿਨ ਬ੍ਰਥ ਸਭ ਕਾਮ ਜੁ ਕਿਰਪਨ ਕਿਨ ਰਾਰਥ ਦਾਮ ਤਨ ਤਨ ਤੀ ਜਨ ਜਿਹ ਕਾਟ ਵਸਿ ਹਰ ਨਾਮ ਨਾਨਕ ਤਕ ਬਰ ਬਲ ਜਾਉ ਰਹਿ ਤੇ ਔਰ ਕਸ਼ਵਰ ਕੁਮਾਵ ਤੂ ਮਨ ਪ੍ਰੀਤ ਮੁਖਮ ਗੰਢ ਲਾਭ ਤੂ ਜਾਨਨ ਹਰ ਪ੍ਰਭੂ ਪ੍ਰਵੀਨ ਬਾਹਰ ਪੀਹ ਨ ਕਾਹੂ ਪੀਹ ਨਾ ਵਰ ਬਦੀ ਸਾਇ ਆਪ ਨ ਕਰੇ ਆਪ ਤੂ ਜਾਵੇ ਜਨਮ ਮਾਰਾ ਜਿਸ ਕੈ ਅੰਤਰ ਬਸਾ ਨਿਰੰਕਾਰ ਦਸ ਕਿਸੀ ਹਤਾਰਾ ਸੰਸਾਰ ਜੋ ਤੁਮ ਪੈਨੇ ਤਿਨ ਪ੍ਰਭ ਜਾਤਾ ਨਾਨਕ ਜਨ ਚਰਨ ਪ੍ਰਾਪਤ ਕਰੋ ਬੀਨ ਦੀ ਪਾਰ ਬਨਮ ਸਭ ਜਾਨ ਆਪਣਾ ਕੀ ਆਇਆ ਪਹਿਮਾਨ ਆਪ ਹੈ ਆਪ ਆਪ ਕਰਤ ਨਵੀਰ ਕਿਸੇ ਦੂਰ ਜਨਾਵਤ ਕਹਿ ਬੁਝਾਵਤ ਨੇਰਾ ਉਪਾਵ ਸਿਆਨ ਸਕਲ ਦੇ ਰਹਿਤ ਸਭ ਕਹਿ ਜਾਣਿਆ ਤੁਮ ਕੀ ਰਹਿਤ ਜਹ ਪਾਵਤ ਹੈ ਲੈ ਲੜਦਾ ਥਾਨ ਥਨਾਂਤਰ ਰਹੇ ਸਮਾਏ ਸੋ ਸੇਵਕ ਜਹ ਕਿਰਪਾ ਕਰੀ ਨਿਮਖ ਨਿਮਖ ਜਪ ਨਾਨ ਕਰੀ ਸਲੋਕ ਕਾਮ ਕ੍ਰੋਧ ਅਰਲੋ ਮੋਹ ਬਿਨ ਸਜਾਇਆ ਹਮੀਬ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰ ਦੇਵ ਅਸ਼ਟਪਦ ਜਿਹ ਪ੍ਰਸਾਦ ਛੱਤੀ ਅੰਮ੍ਰਿਤ ਪਾਹੀ ਤਿਸ ਠਾਕੁਰ ਕੋ ਰਖ ਮਨ ਮਾਹੀ ਜੇ ਪ੍ਰਸਾਦ ਸੁਗੰਧ ਤਨ ਲਾਭ ਹੈ ਤਿਸ ਕੋ ਸਿਮਰਤ ਉਹ ਪਰਮ ਗਤ ਪਾਵ ਹੈ ਜੇ ਪ੍ਰਸਾਦ ਵਸੈ ਸੁਖ ਮੰਦਰ ਤਿਸੈ ਤਿਆ ਸਦਾ ਮਨੰਦਰ ਜੇ ਪ੍ਰਸਾਦ ਗ੍ਰਿਹ ਸੰਗ ਸੁਖ ਵਸਨਾਠ ਪਹਿਰ ਸਿਮਰਤ ਸਰਸਨਾ ਜੇ ਪ੍ਰਸਾਦ ਰੰਗ ਰਹਿ ਭੋਗ ਨਾਨਕ ਸਦਾ ਧਿਆਈ ਹੈ ਧਿਆਵਨ ਯੁਗ ਜੇ ਪ੍ਰਸਾਦ ਉਪਾਟ ਉਪਟੰਬਰ ਹੰਡਾਵੈ ਹੈ ਤਿਸੈ ਤਿਆਗ ਕਤੋਰ ਵਾਵੈ ਜੇ ਪ੍ਰਸਾਦ ਸੁਖ ਸੀਜ ਸੋਈ ਜੈ ਮਾਨਾਠ ਪਹਿਰਤਾ ਕਰ ਜਹ ਗਾਵੀ ਜੈ ਜੇ ਪ੍ਰਸਾਦ ਤੁਜ ਸਭ ਕੋ ਮਾਨ ਮੁਖਤਾ ਕੁਜ ਸਰਸਨ ਵਖਾਨੈ ਜੇ ਪ੍ਰਸਾਦ ਤੁਰੁ ਰਹਿਤਾ ਧਰਮਾਂ ਸਦਾ ਧਿਆਈ ਕਿਵਰ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਹ ਮਾਨੁ ਪਾਵੈ ਨਾਨਕ ਪਦ ਸਿਧ ਕਰ ਜਾਵੈ ਹਨ ਜੇ ਪ੍ਰਸਾਦ ਆਰੂਗ ਕੰਚਨ ਦਿਖਿਲੇ ਬਲਾਭ ਤਿਸ ਰਾਮ ਸਨੇਹ ਜੇ ਪ੍ਰਸਾਦ ਤੇਰਾ ਉਲਾ ਰਹਿਤ ਮਨਸਿਖ ਪਾਵੈ ਹੈ ਹਰ ਹਰ ਜਹ ਕਹਿਤ ਜੇ ਪ੍ਰਸਾਦ ਤੇਰਾ ਸਗਲ ਛੇਤਰ ਢਾਕੀ ਮਨ ਸਰਣੀ ਪਰ ਠਾਕੁਰ ਪ੍ਰਭ ਤਾਕ ਜੇ ਪ੍ਰਸਾਦ ਤੁਜ ਕੂ ਨਾ ਪਾਹੂ ਜੈ ਮਨਸਾ ਸਭ ਸਿਮਰ ਪ੍ਰਭੂ ਚ ਜੇ ਪ੍ਰਸਾਦ ਪਾਇ ਦੁਰਲਭ ਦੀ ਨਾਨਕ ਤਾਕ ਭਗਤ ਕਰੀਏ ਹਾਂ ਜਿਹ ਪ੍ਰਸਾਦ ਆਪੂਖਨ ਪਹਿਰੀ ਜਮਾਂ ਤੇ ਸਿਮਰਤ ਗੁਆਰਸ ਕੀ ਜੈ ਜੇ ਪ੍ਰਸਾਦ ਅਸਵ ਹਸਤ ਅਸਵਾਰੀ ਮਨ ਤੇ ਪ੍ਰਭ ਕਾਉ ਕਬਹੂ ਨਾ ਬਸਰ ਜੇ ਪ੍ਰਸਾਦ ਬਾਗ ਮਿਲਕ ਤਨਾ ਰਾਖ ਪੁਰੂ ਪ੍ਰਭ ਆਪਣੇ ਮਨ ਜੇਨ ਤੇਰੀ ਮਨ ਬਨਤ ਬਨਾਈ ਉਠ ਬੈਠ ਤੋ ਸਾਧ ਤੇ ਸਹਿਤ ਆਈ ਤੇ ਸਹਿਤ ਆਈ ਜੋ ਇੱਕ ਅਲਖ ਹੈ ਈ ਹਾਉ ਹਾ ਨਾਨਕ ਤੇਰੀ ਰਖ ਹੈ ਜਿਹ ਪ੍ਰਸਾਦ ਕਰਹਿ ਪੁੰਨ ਬਹਦਾ ਨਮਨਾਸ਼ ਪੈਰ ਕਰ ਤੁਸ ਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਆਵਹਾਰੀ ਤਿਸ ਪ੍ਰਭ ਕਉ ਸਚ ਤਰ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰਹ ਸਦਾ ਨੂਪ ਜੇ ਪ੍ਰਸਾਦ ਤੇਰੀ ਕੀ ਜੈ ਤੂੰ ਸੋ ਪ੍ਰਭ ਸਿਮਰ ਸਦਾ ਸੰਰਾਜ ਜੇ ਪ੍ਰਸਾਦ ਤੇਰੀ ਉਪਾਤ ਰਹਿ ਗੁਰ ਪ੍ਰਸਾਦ ਨਾਨਕ ਜਸ ਕਹਿ ਜਿਹ ਪ੍ਰਸਾਦ ਸੁਨਹ ਕਰਨ ਨਾਦ ਜੇ ਪ੍ਰਸਾਦ ਪੀਖੇ ਬਿਸਮਾਇ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿ ਜੇ ਬਸਨਾ ਜੇ ਪ੍ਰਸਾਦ ਹਸਤ ਕਰ ਚਲਹਿ ਜੇ ਪ੍ਰਸਾਦ ਸੰਪੂਰਨ ਫਲ ਹੈ ਜਿਹ ਪ੍ਰਸਾਦ ਪਰਮ ਗਤ ਪਾਵੈ ਜੇ ਪ੍ਰਸਾਦ ਸੁਖ ਸਹਿਜ ਸਮਾਵੈ ਹੈ ਸਬਰਵ ਤਿਆਗ ਕਤ ਲਾਗ ਗੁਰ ਪ੍ਰਸਾਦ ਨਾਨਕ ਮਨ ਜਾਗ ਜੇ ਪ੍ਰਸਾਦ ਨੂੰ ਪ੍ਰਗਟ ਸੰਸਾਰ ਦੇਹ ਪ੍ਰਭ ਕਾ ਮੂਲ ਨਾ ਮਨ ਵਸਾਰ ਜਿਹ ਪ੍ਰਸਾਦ ਤੇਰਾ ਪ੍ਰਤਾਪ ਪੂਰੀ ਮਨ ਮੂੜ ਤੂੰ ਤਾ ਕੁ ਜਬ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਸਾ ਜਾਨ ਮਨ ਸਦਾ ਹਜੂਰੇ ਜਿਹ ਪ੍ਰਸਾਦ ਨੂੰ ਪਾਵੈ ਸਾਜਰੀ ਮਨ ਮੇਰੇ ਤੂੰ ਤਾ ਸੁਰਾ ਜੇ ਪ੍ਰਸਾਦ ਸਭ ਕੀ ਕਾ ਤੂੰ ਨਾਨਕ ਜਾਪ ਜਾ ਪੈ ਜਬ ਸੁਆਬ ਜਪਾਈ ਜਾ ਪੈ ਸੁਨਾਉ ਆਪ ਗਾਵਾਯੁ ਸੁਹਰ ਗੁਣ ਗਾਓ ਪ੍ਰਭ ਕਿਰਪਾ ਤੂੰ ਹੋ ਪ੍ਰਗਾ ਸੁਪ੍ਰਭੁ ਦਇਆ ਤਕਮਲ ਵਿਗਾਸ ਪ੍ਰਭ ਸੁਪ੍ਰਸਾਦ ਨਾਮ ਵਾਸਾ ਮਨ ਸੁਪ੍ਰਭ ਦਇਆ ਤਿਮਾ ਤੂੰ ਤੁਮ ਹੋਇ ਸਰਵ ਨਿਧਾਨ ਪ੍ਰਭ ਤੇਰੀ ਮੈ ਆਇਆ ਪਹੁ ਕਛੂ ਨ ਕਨੁ ਹਰਾਇਆ ਜੇਤ ਜੇਤ ਲਾਭ ਤਿਤ ਲਗਹਿ ਹਰ ਨਾਥ ਨਾਨਕ ਕਿਨਕੈ ਕਛੁ ਨ ਹਾਥ ਸਲੋਕ ਅਗਮ ਅਗਧ ਪਾਰ ਬ੍ਰਹਮ ਸੂਏ ਜੋ ਕਹਿ ਸੰਗਤਾ ਸੁਨਮੀਤਾ ਨਾਨਕ ਬਿਨਵੰਤਾ ਸਾਦ ਜਨਕ ਅਚਰਜ ਕਥਾ ਅਸ਼ਟਪਦ ਸਾਦ ਪ੍ਰਸੰਗ ਮੁਖ ਗੁਜਰ ਹੋਤ ਸਾਧ ਸੰਗ ਸਗੜੀ ਹੋਤ ਸਾਧ ਸੰਗ ਮਿਟਿਆ ਅਭਿਮਾਨ ਸਾਧ ਹਾਂ ਪ੍ਰਗਟ ਸੁਗਿਆਨ ਸਾਧ ਹਾਂ ਪੂਜਾ ਪ੍ਰਭ ਨਿਗਰਾ ਸਾਧ ਸੰਗ ਸਭ ਉਤਨ ਬੇਰਾ ਸਾਧ ਕੇ ਸੰਗ ਪਾਇ ਨਾਮ ਰਤਨ ਸਾਧ ਸੰਗ ਉਪਰ ਜਨ ਸਾਧ ਮਹਿਮਾ ਵਰਨ ਕੌਣ ਪ੍ਰਾਣੀ ਨਾਨਕ ਸਾਧ ਵਿਸੋਭ ਪ੍ਰਭ ਮਹਿ ਸਮਾਨੀ ਸਾਧ ਕੇ ਸੰਗ ਅਗੋਚਰ ਮੇਰਾ ਸਾਧ ਸੰਗ ਸਦਾ ਪੁਰ ਪੁਰ ਲਾਇ ਸਾਧ ਸੰਗ ਆਵਹਿ ਵਹਿ ਪੰਚਾ ਸਾਧ ਸੰਗ ਅੰਮ੍ਰਿਤ ਰਹਿ ਪੁੰਚਾ ਸਾਧ ਸੰਗ ਵਿਸਾਭ ਗਿਰੇ ਸਾਧ ਕੇ ਸੰਗ ਮਨੋਹਰ ਬੈਨ ਸਾਧ ਕੇ ਸੰਗ ਨ ਕਦਮ ਹੁੰਤਾਵੈ ਸਾਧ ਸੰਗ ਸਥਿਤ ਮਨ ਪਾਵੈ ਸਾਧ ਸੰਗ ਮਾਇਆ ਤੂ ਭੇਨ ਸਾਧ ਸੰਗ ਨਾਨਕ ਪ੍ਰਭ ਸੁ ਪ੍ਰਸੰਨ ਸਾਧ ਸੰਗ ਦੁਸ਼ਮਨ ਸਾਮੀਤ ਸਾਧੁ ਕਸੰਗ ਮਹਾਪਨੀਤ ਸਾਧ ਸੰਗ ਕੇਸ ਸਿਉਨ ਵੈਰ
ਸਾਧੁ ਕਹਿਣ ਲਭੀ ਗਾ ਪੈਰ, ਸਾਧੁ ਖਾਂ ਨਾਹੀ ਘੁਮੰਦਾ, ਸਾਧ ਸੰਗ ਜਨ ਪਰਮਾਨੰਦਾ, ਸਾਧੁ ਖਾਂ ਨਾਹੀ ਹਤਾ, ਸਾਧੁ ਖਾਂ ਤਾ ਜਾ ਸਭ ਆਪ ਆਪੇ ਜਨ, ਸਾਧ ਵਡਾਈ ਨਾਨਕ ਸਾਧ ਪ੍ਰਭੁ ਬਨਾਈ, ਸਾਧ ਕਹਿਣ ਨਾ ਕਬੂ ਸਤਾਵੈ, ਸਾਧੁ ਖਾਂ ਸਦਾ ਸੁਖ ਪਾਵੈ, ਸਾਧ ਸੰਗ ਬਸਤਾ ਗੋਚਰ ਰਹਿ, ਸਾਧੁ ਸੰਗ ਅਜਾਰ ਸਹਿ, ਸਾਧੁ ਖਾਂ ਬਸੈ ਥਾਨ ਊਚੈ, ਸਾਧੁ ਖਾਂ ਬਹਿਲ ਪਾਹੂ ਚੈ, ਸਾਧ ਖੰ ਤ੍ਰਿੜਾ ਸਭ ਧਰਮ, ਸਾਧੁ ਹੰ ਕੇਵਲ ਪਾਰ ਬ੍ਰਹਮ, ਸਾਧੁ ਹੰ ਪਾਇ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ, ਸਾਧੁ ਹੰ ਸਭ ਕੁਲ ਅਧਾਰੈ, ਸਾਧ ਹੰ ਸਾਜਨ ਮੀਤ ਕਟਾਉ ਨਿਹਤਾਰ, ਸਾਧੁ ਕੈ ਸੰਗ ਸੋ ਧਨੁ ਪਾਵੈ ਜਿਸ ਤਨ ਤੀ, ਸਭ ਕੁਵਰ ਸਾਵੈ, ਸਾਧ ਸੰਗ ਧਰਮ ਰਾਇ ਕਰੇ ਸੇਵਾ, ਸਾਧੁ ਕੈ ਸੰਗ ਸੋਭੈ ਸੁਰ ਦੀਵੈ, ਸਾਧੁ ਕੈ ਸੰਗ ਪਾਵ ਕੁਲਾਇ, ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧੁ ਕੈ ਸੰਗ ਸਰਬ ਥਾਨ ਕਾਮ ਨਾਨਕ, ਸਾਧੁ ਕੈ ਸੰਗ ਸਫਲ ਜਨਾਬ, ਸਾਧੁ ਕੈ ਸੰਗ ਨਹੀਂ ਕਛ ਕਾਲ ਦਰਸ਼ਨ ਪੀੜਤ ਹੋਦਨ ਹਾਲ, ਸਾਧੁ ਕੈ ਸੰਗ ਕਲੂਖ ਧਾਰਾ, ਸਾਧੁ ਸੰਗ ਨਰਕ ਪਰ ਹਰੈ, ਸਾਧੁ ਕੈ ਸੰਗ ਈਹਾ ਉਹੈ ਸੋਇ ਹੇਰਾ, ਸਾਧੁ ਸੰਗ ਬਿਸ਼ਰਤ ਹਰ ਮੇਲਾ, ਜੋ ਇੱਛਾ ਸੋਈ ਪਰ ਪਾਵੈ, ਸਾਧੁ ਕੈ ਸੰਗ ਨ ਬਿਰਥਾ ਜਾ ਪਾਰ ਬ੍ਰਹਮ, ਸਾਧੁ ਰਤ ਬਸੈ ਨਾਨਕ ਉਦਰੈ, ਸਾਧੁ ਸੁਨ ਰਸੈ, ਸਾਧੁ ਕੈ ਸੰਗ ਸੁਨ ਹਰਿ ਨਾਮੁ, ਸਾਧੁ ਸੰਗ ਹਰਿ ਗੁਣ ਗਾਉ, ਸਾਧੁ ਸੰਗ ਨਵੰਤ ਬਿਸਰੈ, ਸਾਧੁ ਸੰਗ ਸਰ ਪਰ ਨਿਹਤਰੈ, ਸਾਧੁ ਸੰਗ ਲਗਾ ਬ੍ਰਹਮ ਈਠਾ, ਸਾਧੁ ਕੈ ਸੰਗ ਘਟ ਘਟ ਈਠਾ, ਸਾਧੁ ਸੰਗ ਪੈ ਆਗਿਆਕਾਰੀ, ਸਾਧੁ ਸੰਗਤ ਪਈ ਹੁਮਾਰੀ, ਸਾਧੁ ਕੈ ਸੰਗ ਮਿਟੀ ਸਭ ਰੋਗ ਨਾਨਕ, ਸਾਧੁ ਪੀਟੀ ਸੰਯੋਗ, ਸਾਧੁ ਕੀ ਮਹਿਮਾ ਬੀਤ ਨਾ ਜਾਣ, ਹਜੇ ਤਾ ਸੁਨਹਿ ਤੀਤਾ ਬਖਿਆ, ਨ ਸਾਧੁ ਕੀ ਉਪਮਾ ਦੇਹ ਗੁਣ ਦੇ ਦੂਰ, ਸਾਧੁ ਕੀ ਉਪਮਾ ਰਹੀ ਭਾਰ ਪੂਰ, ਸਾਧੁ ਕੀ ਸੋਭਾ ਕਾ ਨਾਹੀ ਅੰਤ, ਸਾਧੁ ਸੋਭਾ ਸਦਾ ਬੇਅੰਤ, ਸਾਧੁ ਸੋਭਾ ਊਚਦੇ ਊਚ, ਸਾਧੁ ਸੋਭਾ ਮੂਚਦੇ ਮੂਚ, ਸਾਧੁ ਸੋਭਾ ਸਾਧ ਬਨ ਆਈ ਨਾਨਕ, ਸਾਧੁ ਪ੍ਰਾਪੀ ਅੰਦਨਾ ਪਾਏ ਸਲੋਕ, ਮਨ ਸਾਚਾ ਮੁਖ ਸਾਚਾ ਸੋਇਆ ਵਰਨਾ ਪੀਖ ਹੈ, ਇਸ ਬਿਨ ਕੋਇ ਨਾਨਕ ਹਿ ਲੱਛਣ, ਬ੍ਰਹਮ ਗਿਆਨੀ ਹੋਇਆ ਅਸ਼ਟਪਦ, ਬ੍ਰਹਮ ਗਿਆਨੀ ਸਦਾ ਨਰਲੀਪ, ਜਹ ਜਾਲ ਮਹਿ ਕਮਲ ਰੇ, ਬ੍ਰਹਮ ਗਿਆਨ ਸਦਾ ਨਗਰ ਦੁਖ, ਜਹ ਸੂਰ ਸਰਵ ਕਾ ਸੋਖ, ਬ੍ਰਹਮ ਗਿਆਨ ਕਾ ਦ੍ਰਿਸ਼ਟ ਸਮਾਨ, ਜਹ ਰਾਜ ਰੰਗ ਕਉ ਲਾਗ ਤੁਲਪਵਾਨ, ਬ੍ਰਹਮ ਗਿਆਨ ਕਾ ਤੀਰ ਜੀ ਕਹਿ, ਜਿਉ ਬੈ ਸੁਧਾ ਕੋ ਖੋਦੈ ਕੋ ਚੰਦੇ, ਬ੍ਰਹਮ ਗਿਆਨੀ ਕਹਿ ਹੈ ਗੁਨਾਇ ਨਾਨਕ, ਜਿਉ ਪਾਇਵ ਕਾ ਸਹਿ ਸੁਭਾਉ, ਬ੍ਰਹਮ ਗਿਆਨੀ ਨਿਰਮਲ ਦੇ ਨਿਰਮਲਾ, ਜੈ ਸਮੈਣ ਨ ਲਾਗ ਜਲਾ, ਬ੍ਰਹਮ ਗਿਆਨ ਕਾ ਮਨ ਹੋਇ ਪ੍ਰਕਾਸ਼, ਜਹ ਤਾਰੂ ਪਰਾ ਕਹਿ, ਬ੍ਰਹਮ ਗਿਆਨ ਕਾ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨ ਕਾ ਨਹਿ ਅਭਿਮਾਨ, ਬ੍ਰਹਮ ਗਿਆਨ ਊਚਤ ਊਚਾ ਮਨ ਆਪਣੇ ਹੈ ਸਬਦ ਨੀਚਾ, ਬ੍ਰਹਮ ਗਿਆਨ ਸੀ ਜਨ ਭਏ ਨਾਨਕ ਜਿਨ ਪ੍ਰਭਾਵ ਕਰੀ, ਬ੍ਰਹਮ ਗਿਆਨ ਸਗਲ ਗਿਰੀ ਨਾਇਆ ਤਮ ਰਸ, ਬ੍ਰਹਮ ਗਿਆਨ ਚੀਨਾ, ਬ੍ਰਹਮ ਗਿਆਨ ਕਿਸੈ ਉਪਰਮਾਇਆ, ਬ੍ਰਹਮ ਗਿਆਨ ਤਿਕਾ ਸ਼ੁਭਰਾ ਨਾ ਪਾਇਆ, ਬ੍ਰਹਮ ਗਿਆਨ ਸਦਾ ਸਮਦਰ ਸੀ, ਬ੍ਰਹਮ ਗਿਆਨ ਕੀ ਦ੍ਰਿਸ਼ਟ ਅੰਮ੍ਰਿਤ ਬਰਸ, ਬ੍ਰਹਮ ਗਿਆਨ ਬੰਧਨ ਤੇ ਮੁਕਤਾ, ਬ੍ਰਹਮ ਗਿਆਨ ਕੇ ਨਿਰਮਲ ਯੁਗਤਾ, ਬ੍ਰਹਮ ਗਿਆਨ ਕਾ ਭੋਜਨ ਗਿਆਨ ਨਾਨ, ਬ੍ਰਹਮ ਗਿਆਨ ਕਾ ਬ੍ਰਹਮ ਧਿਆਨ, ਬ੍ਰਹਮ ਗਿਆਨ ਏਕ ਉਪਰਾ, ਬ੍ਰਹਮ ਗਿਆਨ ਕਾ ਨਹਿ ਵਿਨਾਸ, ਬ੍ਰਹਮ ਗਿਆਨ ਕਾ ਗਰੀਬੀ ਸਮਾਹ, ਬ੍ਰਹਮ ਗਿਆਨ ਪਰ ਉਪਕਾਰ ਉਮਾਹ, ਬ੍ਰਹਮ ਗਿਆਨ ਕਾ ਨਾਹਿ ਤੰਦਾ, ਬ੍ਰਹਮ ਗਿਆਨ ਦੇ ਦਾਵਤ ਬੰਧਾ, ਬ੍ਰਹਮ ਗਿਆਨ ਕਾ ਹੋਇ ਸੋ ਭਲਾ, ਬ੍ਰਹਮ ਗਿਆਨ ਸੁਫਲ ਫਲਾ, ਬ੍ਰਹਮ ਗਿਆਨ ਸੰਗ ਸਗਲ ਅੰਧਾਰ, ਨਾਨ ਬ੍ਰਹਮ ਗਿਆਨ ਜਾਉ ਪੈ ਸਗਲ ਸੰਸਾਰ, ਬ੍ਰਹਮ ਗਿਆਨ ਕਾ ਇਕ ਰੰਗ, ਬ੍ਰਹਮ ਗਿਆਨ ਕਾ ਬਸਾ ਪ੍ਰਭ ਸੰਗ, ਬ੍ਰਹਮ ਗਿਆਨ ਕਾ ਨਾਮ ਆਧਾਰ, ਬ੍ਰਹਮ ਗਿਆਨ ਕਾ ਨਾਮ ਪਰਵਾਰ, ਬ੍ਰਹਮ ਗਿਆਨ ਸਦਾ ਸਦ ਜਾਗਤ, ਬ੍ਰਹਮ ਗਿਆਨ ਹੰ ਬੁੱਧ ਤਿਆਗਤ, ਬ੍ਰਹਮ ਗਿਆਨ ਕਾ ਮਨ ਪਰਮਾਨੰਦ, ਬ੍ਰਹਮ ਗਿਆਨ ਕਾ ਕਰ ਸਦਾ ਆਨੰਦ, ਬ੍ਰਹਮ ਗਿਆਨ ਸੁਖ ਸਹਿਜ ਨਿਵਾਸ, ਨਾਨ ਬ੍ਰਹਮ ਗਿਆਨ ਕਾ ਨਹਿ ਵਿਨਾਸ਼, ਬ੍ਰਹਮ ਗਿਆਨ ਬ੍ਰਹਮ ਕਾ ਬੀਤਾ, ਬ੍ਰਹਮ ਗਿਆਨ ਇੱਕ ਸੰਹਿਤਾ, ਬ੍ਰਹਮ ਗਿਆਨ ਕਾ ਹੋਇਆ ਚੰਤ, ਬ੍ਰਹਮ ਗਿਆਨ ਕਾ ਨਿਰਮਲ ਮੰਤ, ਬ੍ਰਹਮ ਗਿਆਨ ਜਸਕਾਰ ਪ੍ਰਭਾ, ਬ੍ਰਹਮ ਗਿਆਨ ਕਾ ਬੜ ਪ੍ਰਤਾਪ, ਬ੍ਰਹਮ ਗਿਆਨ ਕਾ ਦਰਸ਼ ਵਿਟ ਭਾਗੀ ਪਾਈਆ, ਬ੍ਰਹਮ ਗਿਆਨ ਕਾ ਬਲ ਬਲ ਜਾਈਆ, ਬ੍ਰਹਮ ਗਿਆਨ ਕਾਖੁ ਜਹਮ ਹੇਸਰ, ਨਾਨ ਬ੍ਰਹਮ ਗਿਆਨ ਆਪ ਪਰਮੇਸਰ, ਬ੍ਰਹਮ ਗਿਆਨ ਕੀ ਕੀਮਤ ਨਾਹੇ, ਬ੍ਰਹਮ ਗਿਆਨ ਕਾ ਸਗਲ ਮਨ ਵਾਹੀ, ਬ੍ਰਹਮ ਗਿਆਨ ਕਾ ਕੌਣ ਜਾਣੈ ਭੇਦ, ਬ੍ਰਹਮ ਗਿਆਨ ਕਉ ਸਦਾ ਆਦਿਸ, ਬ੍ਰਹਮ ਗਿਆਨ ਕਾ ਕਥਿਆ ਨ ਜਾ ਦਾਖਿਅਰ, ਬ੍ਰਹਮ ਗਿਆਨ ਸਰਬ ਕਾ ਠਾਕੁਰ, ਬ੍ਰਹਮ ਗਿਆਨ ਕੀ ਮੇਤ ਕੌਣ ਬਖਾਨ, ਬ੍ਰਹਮ ਗਿਆਨ ਕੀ ਗਤ ਬ੍ਰਹਮ ਗਿਆਨ ਜਾਣੈ, ਬ੍ਰਹਮ ਗਿਆਨ ਕਾ ਅੰਦਰਾ ਪਾ ਨਾਨ, ਬ੍ਰਹਮ ਗਿਆਨ ਕਉ ਸਦਾ ਨਮਸਕਾਰ, ਬ੍ਰਹਮ ਗਿਆਨ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨ ਸਾਧ ਜੀਵੈ ਨਹਿ ਮਰਤਾ, ਬ੍ਰਹਮ ਗਿਆਨ ਮੁਕਤ ਜੁਗਤ ਜੀ ਕਾ ਦਾਤਾ, ਬ੍ਰਹਮ ਗਿਆਨ ਪੂਰਨ ਪੁਰਖ ਵਿਧਾਤਾ, ਬ੍ਰਹਮ ਗਿਆਨ ਅਨਾਥ ਕਾ ਨਾਥ, ਬ੍ਰਹਮ ਗਿਆਨ ਕਾ ਸਭ ਉਪਰਾਤ, ਬ੍ਰਹਮ ਗਿਆਨ ਕਾ ਸਗਲ ਆਕਾਰ, ਬ੍ਰਹਮ ਗਿਆਨ ਅਵਨਿਰੰਕਾਰ, ਬ੍ਰਹਮ ਗਿਆਨ ਕੀ ਸੋਭਾ, ਬ੍ਰਹਮ ਗਿਆਨ ਬਣੀ ਨਾਨ, ਬ੍ਰਹਮ ਗਿਆਨ ਸਰਬ ਕਾ ਧਨੀ ਸਲੋਕ ਉਰ ਧਾਰ ਜਵੰਤਰ ਨਾਮ ਸਰਮਾ ਪੀਖਾ ਭਗਵਾਨ, ਨਿਮਖ ਨਿਮ ਠਾਕ ਨਮਸਕਾਰ, ਨਾਨਕ ਉਹਾ ਬਰਸ ਸਗਲ ਨਿਹਤਾਰ, ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ, ਮਨਮਹ ਪ੍ਰੀਤ ਨਿਰੰਜਨ ਦਰਸ, ਉਪਰ ਤ੍ਰਿਯ ਰੂਪਨਾ ਪੀਖਾ ਨੇਤਰ, ਸਾਧ ਕੀ ਟਹਿਲ ਸੰਤ ਸੰਹੀਤ, ਕਰਨ ਨਾ ਸੁਨੈ ਕਹੁ ਕਿ ਨਿੰਦਾ, ਸਭ ਤੇ ਜਾਣਿਆ ਉਸ ਕਮੰਦਾ, ਗੁਰਪ੍ਰਸਾਦ ਵਿਖਿਆ ਪਰ ਹਰਿਆ, ਮਨ ਕੀ ਬਾਹ ਨਮਾ ਤੇ ਟਰੈ, ਇੰਦਰੀ ਜੇਤ ਪੰਜ ਦੋਹ ਤੇ ਰਹਿਤ, ਨਾਨਕ ਕੁਟ ਮਧੀ ਕੋ ਐਸਾ ਉਪਰਸ, ਵੈਸਨੋ ਸੋ ਜੇ ਸੁਪਰ ਸੋ ਪ੍ਰਸੰਨ, ਵਿਸਨ ਕੀ ਮਾਇਆ ਤੇ ਹੋਏ ਭਿੰਨ, ਕਰਮ ਕਰਤ ਹੋਇ ਨਿਹ ਕਰਮ, ਤਹ ਵੈਸਨੋ ਕਰ ਨਿਰਮਲ ਧਰਮ ਕਹ, ਫਲ ਕੀ ਇੱਛਾ ਨਿਹ ਬਾਦਸ਼ਾਹ, ਕੇਵਲ ਭਗਤ ਕੀਰਤਨ ਸੰਗ ਰਾਜਾ ਮਾਨ, ਧਨ ਅੰਤਰ ਸਿਮਰਨ ਗੋਪਾਲ, ਸਭ ਪੁਰਬਤ ਕਿਰਪਾਲ,
ਆਪ ਦ੍ਰਿੜਾ ਬ੍ਰਹਨਮ ਜੋ ਪਾਵੇ ਨਾਨਕ ਹੋ ਵੈਸਨੂੰ ਪਰਮ ਗਤ ਪਾਵੇ ਭਗਵਤੀ ਭਗਵੰਤ ਭਗਤ ਕਰੰਗ ਸਕ ਤਿਆਗ ਕੇ ਦੁਸ਼ਟ ਕਾ ਸੰਗ ਮਨ ਤੇ ਬਿਨ ਸਹਿ ਸਕਲਾ ਪਰਮ ਕਰ ਪੂਜਾ ਸਗਲ ਪਾਰ ਬੰਗ ਸਾਧ ਸੰਗ ਪਾਪਾਂ ਮਰ ਹੋਵੇ ਤਿਸ ਭਗਵਤੀ ਕੀ ਮਾਤ ਉਤਮ ਹੋਵੇ ਭਗਵੰਤ ਕੀ ਟਹਿਲ ਕਰੈ ਨਿਤ ਨੀਤ ਮੰਤਨ ਅਰ ਪੈ ਬਿਸਨ ਪ੍ਰੀਤ ਹਰਿ ਕੇ ਚਨ ਹਿਰਦੈ ਵਸਾਵ ਨਾਨਕ ਹੈ ਭਗਵਤੀ ਭਗਵੰਤ ਕਉ ਪਾਵੇ ਸੁਪੰਡਿਤ ਜੋ ਮਨ ਪ੍ਰਭੁ ਤੇ ਰਾਮ ਨਾਮ ਆਤਮ ਸੋਦੈ ਰਾਮ ਨਾਮ ਸਾਰ ਰਹਿ ਪੀਵੈ ਉਸ ਪੰਡਿਤ ਕੈ ਉਪਦੇਸ ਜਾਗ ਜੀਵ ਹਰਿ ਕੀ ਕਥਾ ਹਿਰਦੈ ਵਸਾਵ ਸੁਪੰਡਿਤ ਫਿਰ ਜੋ ਨਾ ਵੇਦ ਪ੍ਰਾਨ ਸਿਮਰਤ ਪੂਜੈ ਮੂਲ ਸੁਖ ਮਹਿ ਜਨ ਸੂਲ ਚਹ ਵਰਨਾ ਕੁਦਿ ਉਪਦੇਸ ਨਾਇਨਕ ਉਸ ਪੰਡਿਤ ਕਉ ਸਦਾ ਦੀਸ ਬੀਜ ਮੰਤਰ ਸਰਬ ਕੋ ਗਿਆਨ ਚਹ ਵਰਨਾ ਮਹਿ ਜਪੈ ਕੋ ਗੁਨਾਮ ਜੋ ਜਪੈ ਤਿਸ ਕੀ ਗਾ ਤੋਇ ਸਾਧ ਸੰਗ ਪਾਵੈ ਜਨ ਕੋਇ ਕਰ ਕਿਰਪਾ ਅੰਤਰ ਵਰਤਾਰ ਪਸ ਪ੍ਰੇਮ ਮੁਕਤ ਪਾਤਰ ਕਵਤਾਰ ਸਰਵ ਲੋਕ ਆਇ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਇਮ ਕਹਿ ਜੁਗਤ ਕਿਤੈ ਨਾ ਪਾਈਅ ਧਰਮ ਨਾਨੂ ਤਿਸ ਮਿਲੈ ਜਿਸ ਲਿਖਿਆ ਦੁਰਕਰਮ ਜਿਸ ਕਮਨ ਪਾਰ ਬ੍ਰਹਮ ਕਨਵਾਸ ਤਿਸ ਕਾ ਨਾਮ ਸਤ ਰਾਮ ਦਾਸ ਆਤਮ ਰਾਮ ਦਸ ਨਦਰੀਆ ਦਾ ਦਸੰ ਤ੍ਰਿਣ ਉਪਾਇ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਂ ਸੋ ਦਾਸ ਦਰਗਹ ਪ੍ਰਵਾਨ ਬਿਨ ਦਾਸ ਕੋ ਆਪ ਕਿਰਪਾ ਕਰੋ ਤਿਸ ਦਾਸ ਕਉ ਸਭ ਸੋ ਜੀ ਪਰੈ ਸਗਲ ਸੰਗਤ ਉਦਾਸ ਸ੍ਰੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ ਤੈ ਸਹਰਗ ਤੈ ਹਉ ਸੋਖ ਸਦਾ ਆਨੰਦ ਤਹਿਨ ਵਿਯੋਗ ਤੈ ਹਉ ਸਵਾਰਣ ਤੈ ਸੁ ਸਮਾਟੀ ਤੈਸਾ ਅੰਮ੍ਰਿਤ ਤੈਸੀ ਵੇਖ ਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਇ ਸਾਈ ਜੁਗਤ ਨਾਨਕ ਹੁਕਮ ਕਹੀ ਆ ਜੀਵਨ ਮੁਕਤ

ਸੋਈ ਕਈ ਗੋੜ ਪਾਰ ਬਨ ਕੇ ਦਾ ਸਦਨ ਹੋ ਦਿਆ ਆਤਮ ਪ੍ਰਗਾਹ ਕਈ ਗੋੜ ਤਤ ਕੀ ਬੀਤੀ ਸਦਾ ਨਿਹਾ ਰਹੀ ਗੁਰੇਦਰ ਕਈ ਗੋਟ ਨਾਮ ਰਹਿ ਪੀ ਵਹ ਅਮਰ ਪਏ ਸਾਧ ਸਦ ਹੀ ਜੀ ਵਹ ਕਈ ਗੋੜ ਨਾਮ ਗੁਣ ਗਾਵਹਿ ਆਤਮ ਰਾਸ ਸੁਖ ਸਹਿਜ ਸਮਾਵਹਿ ਆਪਣੇ ਜਨ ਕੋ ਸਾਸ ਸਾ ਸੰਭਾਰਿ ਨਾਨਕ ਕੋਈ ਪਰਮੇਸ਼ਵਰ ਕੇ ਪਿਆਰੇ ਸਲੋਕ ਕਾਰਨ ਕਾਰਨ ਪ੍ਰਭੀਕ ਹੈ ਦੂਸਰਾ ਨਾਹੀਂ ਕੋਈ ਨਾਨਕ ਤਿਹ ਬਲਹਾਰਨ ਜਲ ਧਰਮ ਹੀ ਅਲ ਸੋਇ ਅਸ਼ਟਪਦੀ ਕਰਨ ਕਰਾਮ ਕਰਨ ਯੋਗ ਜੋ ਤਿਹ ਪਾਵ ਸੋਈ ਹੋਗ ਖਿਨ ਮਹਾਪ ਨਾਰਾਂਤ ਨਹੀਂ ਕਿਸ ਪਾਰਾਵਰ ਹੁਕਮੇ ਧਾਰ ਅਧਾਰ ਰਹਾਵੇ ਹੁਕਮੇ ਉਜੈ ਹੁਕਮ ਸਮਾਵੇ ਹੁਕਮੇ ਉਜਨੀਚ ਵਿਆਹ ਹਾਰ ਹੁਕਮੇ ਨਕਰੰਗ ਪ੍ਰਕਾਰ ਕਰ ਕਰ ਦੀਖ ਆਪਣੀ ਉੜੀਆ ਇਹਨਾਂ ਸਮੇਂ ਰਹੇ ਸਮਾਈ ਪ੍ਰਭ ਭਾਵੇ ਮਹਾਨੁਖ ਗਤ ਪਾਵੇ ਪ੍ਰਭ ਭਾਵੇ ਤਾਂ ਪਾਥਰ ਤਰਾਵ ਪ੍ਰਭ ਭਾਵੇ ਬਿਨਸਾਹ ਤੇ ਰਾਖੇ ਪ੍ਰਭ ਭਾਵੇ ਤਾਂ ਹਰ ਗੁਣ ਪਾਖੇ ਪ੍ਰਭ ਭਾਵੇ ਤਾਂ ਪਤ ਦੇਵ ਹਰੇ ਆਪ ਕਰੇ ਆਪਣ ਵਿਚਾਰ ਦੋਹੈ ਸਿਰਕਾਵ ਸਵਾਮੀ ਕੇਲਾ ਵਿਕਸੰਤਰ ਜਮ ਜੋ ਪਾਵੇ ਸੁਕਾਰ ਕਰਾਵੇ ਨਾਨਕ ਦ੍ਰਿਸ਼ਟੀ ਵਰਨਾ ਆਵੇ ਕਹੂੰ ਮਹਾਨੁਖ ਦੀ ਕਿਆ ਹੋਇਆ ਜੋ ਤੇ ਪਾਵੇ ਸੋਈ ਕਰਾਵੇ ਇਸ ਕਾ ਹੱਥ ਹੋਏ ਤਾਂ ਸਭ ਕਿਸ਼ੈ ਲਈਏ ਜੋ

ਸਰਸ ਪਾਇ ਆਲ ਕਬੂ ਬੇਤ ਬ੍ਰਹਮਚਾਰ ਨਾਨਕਾ ਮਿਲਾ ਮਨਹਾਰ ਕਬੂ ਨਿਰਤ ਕਰੇ ਵਹ ਪਾਤ ਕਬੂ ਸੋਇ ਰਹਿ ਦਿਨ ਰਾਤ ਕਬੂ ਮਹਾਂਕ੍ਰੋਧ ਵਿਕਰਾਲ ਕਬੂ ਸਰਬ ਜੀ ਉਤਰਵਾਲ ਕਬੂ ਹੋਇ ਬਹਿ ਬੜ ਰਾਜਾ ਕਬੂ ਬਿਖਰਿ ਨਿਜ ਕਾ ਸਾਜਾ ਕਬੂ ਆਪ ਕੀਰਤਨ ਹਾਵੇ ਕਬੂ ਭਲਾ ਭਲਾ ਕਹਿ ਜੁ ਪ੍ਰਭ ਰਾਖੈ ਤਬਿ ਰਹਿ ਗੁਰੂ ਪ੍ਰਸਾਦ ਨਾਨਕ ਸਾਜ ਕਹਿ ਕਬੂ ਹੋਇ ਪੰਡਿਤ ਕਰੇ ਬਖਿਆਨ ਕਬੂ ਮਨ ਤਾਰੀ ਲਾਵੇ ਧਿਆਨ ਕਬੂ ਤਟ ਦਿਓ ਸੇ ਸਨਾਯਨ ਕਬੂ ਸੇ ਸਾਧਿ ਕਮ ਗਿਆਨ ਕਬੂ ਕੀੜਸਤ ਪਤੰਗ ਹੋਇ ਜੀਆਨ ਕਜਨ ਪਰਮ ਪਰਮ ਗਿਆਨ ਨਾਨਾ ਰੂਪ ਜੋ ਸੁਹਾਗੀ ਦਿਖਾਵੇ ਜੰਗ ਪ੍ਰਭ ਪਾਵ ਦੁਆਨ ਚਾਹ ਜੋ ਦੇਹ ਪਾਵੇ ਸੋਈ ਹੋਏ ਨਾਨਕ ਪੂਜਾ ਵਰਨਾ ਕੋਈ ਕਬੂ ਸਾਧ ਸੰਗਤ ਇਹੋ ਪਾਵੈ ਉਸ ਅਸਥਾਨ ਦੇ ਬਾਹਰ ਨਾ ਆਵੇ ਅੰਦਰ ਹੋਏ ਗਿਆਨ ਪ੍ਰਗਾਸ ਉਸ ਅਸਥਾਨ ਕਨਹ ਵਿਨਾਸ ਮੰਤ ਨਾਮ ਰਤੀ ਕਰੰਗ ਸਦਾ ਬਸ ਅਹਿ ਪਾਰ ਬ੍ਰਹਮ ਕੇ ਸੰਗ ਜਿਉਂ ਜਲ ਮਹਿ ਜਲਾਇ ਖਟਾਨਾ ਤਿਉਂ ਜੋਤਿ ਸੰਗ ਜੋ ਸਮਾਨ ਮਿਟ ਗਏ ਕਵਨ ਪਾਏ ਬਸਰਾਵ ਨਾਨਕ ਪ੍ਰਭ ਕਾ ਸਤਿ ਕੁਰਬਾਨ ਸਲੋਕ ਸੁਖੀ ਬਸ ਮਸਕੀਨ ਆਵ ਨਵਾਰ ਤਲੀ ਬਡੇ ਬਡੇ ਅਹੰਕਾਰੀਆ ਨਾਨਕ ਗਰਭ ਗਲੇ ਅਸ਼ਪਦ ਅੰਤਰ ਰਾਜ ਅਵਮਾਨ ਸੋ ਨਰਕ ਪਾਤੀ ਉਵਤ ਸਵੈਨ ਜੋ ਜਾਨਾ ਮੈਂ ਜੋ ਮਨਵੰਤ ਸੋਵਤ ਬਿਸ਼ਟਾ ਕਾ ਜੰਤ ਆਪ ਸਕਾਓ ਕਰਮਵੰਤ ਕਹਾਵੈ ਜਨਮ ਮਰੈ ਬਹ ਜੋਨ ਪਰਮਾਵੈ ਤਨ ਭੂਮਿਕਾ ਜੋ ਕਰ ਕੁਮਾਨ ਸੋ ਮੂਰਖ ਅੰਧਾ ਗਿਆਨ ਕਰ ਕਿਰਪਾ ਜੋ ਕਹਿ ਹਿਰਦਾ ਗਰੀਬੀ ਵਸਾਵੈ ਨਾਨਕੀ ਹਾਮੁਕਤਾ ਗਾ ਸੁਖ ਪਾਵੈ ਤਨਵੰਤਾ ਹੋਈ ਕਾਰ ਕਰਵਾਵੈ ਤ੍ਰਿਣ ਸਮਾਨ ਕਾਸ਼ ਸੰਗ ਨਾ ਜਾਏ ਬਹ ਰਸ ਕਰਵਾਨ ਉਪਰ ਕਰਿਆ ਸਪਲ ਪਿੱਤਰ ਤੱਕ ਹੋਈ ਬਨਾ ਸਭ ਤਿਆਵ ਜਾਣਾ ਬਲਵੰਤ ਖਿਨਵਾ ਹੋਏ ਜਾਏ ਬਸਮਾਨਤ ਕਿਸੈ ਨਾ ਵਧਾ ਅਹੰਕਾਰੀ ਤਨਵ ਰਹਿਤ ਕਰੇ ਖੁਆਰੀ ਗੁਰੂ ਪ੍ਰਸਾਦ ਜਾ ਕੋ ਮਿਟੇ ਅਭਿਮਾਨ ਸੋ ਜਾ ਨਾਨਕ ਤਰਕ ਪ੍ਰਵਾਨ ਕੋਟ ਕਰਮ ਕਰੈ ਹਉ ਧਾਰੀ ਸ੍ਰਮ ਪਾਵੇ ਸਗਲੇ ਬਿਰਥਾਰੀ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸਰੂ ਫਿਰ ਫਿਰ ਅਵਤਾਰ ਅਨਕ ਜਤਨ ਕਾਰ ਆਤਮ ਨਿਹੰਦਰਾਵੈ ਹਰ ਦਰ ਕਹਿ ਕਹੁ ਕੈ ਸੇ ਗਾਵੈ ਆਸ ਕਹ ਜੋ ਭਲਾ ਕਹਾਵੈ ਤੇ ਸਭ ਲਾਈ ਨਿਕਟ ਨਾ ਆਵੈ ਸਰਬ ਕੀ ਰੀਨ ਜਾ ਕੋ ਮਨ ਹੋਏ ਕਹੁ ਨਾਨਕ ਤਾ ਕਿ ਨਿਰਮਲ ਸੋਏ ਜਬ ਲਗ ਜਾ ਨਮੋਜ ਤੇ ਕਾਸ਼ ਹੋਏ ਤਾ ਵਿਸਕਾਓ ਸੁਖ ਰਾਹੀ ਕੋਈ

ਹੋਇ ਕਰਨ ਕਰਾਵਨ ਆਪੇ ਆਪ, ਸਦਾ ਸਦਾ ਨਾਨਕ ਹਰਿ ਜਾਪ ਕਰਨ ਕਰਾਵਨ, ਕਰਨ ਆਰਿਸ ਕਹਾਤ ਕਹ ਵਿਚਾਰ, ਜੈਸੀ ਦ੍ਰਿਸ਼ਟ ਕਰੇ ਤੈਸਾ ਹੋਇ ਆਪੇ ਆਪ, ਆਪ ਰਸ ਹੋਏ ਜੋ ਕਿਛ ਕੇ ਨੋ, ਸੋ ਆਪਣਾ ਰੰਗ ਸਭ ਦੇ ਦੂਰ ਸਭ ਹੋਗਾ ਸੰਗ ਉਗਜਾ, ਦੇਖਾ ਕਰਾ ਬਬੀ ਕਾਪ ਹੀ ਕਾਪ ਹਨ, ਇੱਕ ਮਰਾ ਨਾ ਬਿਨ ਸਾਹਿਬ ਨਾ ਜਾਇ, ਨਾਨਕ ਸਾਧੀ ਰਹੇ ਆ ਸਮਾਈ, ਆਪ ਉਪਦੇਸ਼ ਸਮਝੈ ਆਪ, ਆਪੇ ਰਜਾ ਸਭ ਕਾ ਸਾਥ, ਆਪ ਕਿਨੋ ਆਪਣ ਵਿਸਥਾਰ, ਸਭ ਕਾ ਸੋਸ ਕਹੁ ਕਰਨ ਯਾਰ, ਉਸਦੇ ਬਿਨ ਕਹੁ ਕਿਛ ਹੋਏ ਥਾਂ ਥਰਾਂ ਤਰੀਕਾ ਸੋਏ, ਆਪਣੀ ਚਲਤ ਆਪ ਕਰਨ ਯਾਰ, ਕਉਦ ਕਰਾਂਗੇ ਆਪ ਆਰ, ਮਨ ਮਹਿਆ ਮਨ ਆਪਣੇ ਆਪਣੇ, ਮਨ ਮਹਿਆ ਮਨ ਆਪਣੀ ਮਾਹੀ, ਨਾਨਕ ਕੀਮਤ ਕਹਿਣਾ ਜਾਏ, ਸਤ ਸਤ ਸਤਿ ਪ੍ਰਭ ਸਵਾਮੀ ਗੁਰੂ ਪ੍ਰਸਾਦ ਕਿਨੇ ਬਖਿਆ ਨੀ।

ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰ ਨਿਹਾਰ ਸੰਤ ਕਿਨ ਦਾ ਨਾਨਕ ਬਾਹਰ ਬਾਹਰ ਅਵਤਾਰ ਅਸ਼ਪਤਿ ਸੰਤ ਕਾ ਦੁਖ ਨਾਰ ਜਾ ਕਰ ਸੰਤ ਕਾ ਦੁਖ ਜਾਵ ਤੇ ਨਹੀਂ ਛੋਟਾ ਸੰਤ ਕਾ ਦੁਖ ਨ ਸੁਖ ਸਭ ਜਾਇ ਸੰਤ ਕਾ ਦੁਖ ਨ ਨਰਕ ਮਹ ਪਾਇ ਸੰਤ ਕਾ ਦੁਖ ਨ ਮੈਦ ਹੋਏ ਮਰੀਨ ਸੰਤ ਕਾ ਦੁਖ ਸੁਭਾ ਦਹੀਨ ਸੰਤ ਕਿਆ ਤੇ ਕਾ ਰੱਖਾ ਨ ਕੋਇ ਸੰਤ ਕਾ ਦੁਖ ਨ ਥਾਨ ਪ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੀ ਕਰੈ ਨਾਨਕ ਸੰਤ ਸੰਗ ਨੰਦ ਕਬੀਰ ਤਾਰਾ ਸੰਤ ਕੇ ਦੁਖਨ ਤੇ ਮੁਖ ਪਾਵੈ ਸੰਤਨ ਕਾ ਦੁਖਨ ਕਾਗ ਜਨ ਲਵੈ ਸੰਤਨ ਕਾ ਦੁਖਨ ਸਰਬ ਜੋਨ ਪਾਏ ਸੰਤ ਕਾ ਦੁਖਨ ਤ੍ਰਿਗਤ ਜੋਨ ਕਿਰਮਾਏ ਸੰਤਨ ਕਾ ਦੁਖਨ ਤ੍ਰਿਸਨਾਮ ਜਰੈ ਸੰਤ ਕਾ ਦੁਖਨ ਸਭ ਕੁਛ ਛਾਲੈ ਸੰਤ ਕਾ ਦੁਖਨ ਤੀਜ ਸਭ ਜਾਏ ਸੰਤ ਕਾ ਦੁਖਨ ਨੀਚ ਨੀਚ ਆਏ ਸੰਤ ਦੁਖੀ ਕਾ ਥਾਉ ਕੋ ਨਾਹਿ ਨਨ ਸੰਤ ਪਾਵੈ ਤਾਂ ਉਹ ਵੀ ਗਦ ਪਾਹੀ ਸੰਤ ਕਾ ਨਿੰਦਕ ਮਹਾਤਾਈ ਸੰਤ ਕਾ ਨਿੰਦਕ ਖੇਨ ਟਿਕਨ ਨਾ ਪਾਈ ਸੰਤ ਕਾ ਨਿੰਦਕ ਮਹਾਤਿਆਰ ਸੰਤ ਕਾ ਨਿੰਦਕ ਪਰਮੇਸ਼ਵਰ ਮਾਰਾ ਸੰਤ ਕਾ ਨਿੰਦਕ ਰਾਜ ਤਈ ਹੀਨ ਸੰਤ ਕਾ ਨਿੰਦਕ ਰਾਜ ਤੀ ਹੀਨ ਸੰਤ ਕਾ ਨਿੰਦਕ ਦੁਖੀ ਯਾਰ ਦੀਨ ਸੰਤ ਕਾ ਨਿੰਦਕ ਸਰਵ ਰੋਗ ਸੰਤ ਕਾ ਨਿੰਦਕ ਸਦਾ ਬਿਜੋਗ ਸੰਤ ਕਾ ਨਿੰਦਾ ਦੁਖ ਮਹਿ ਦੁਖ ਨਨ ਸੰਤ ਪਾਵੈ ਤਾਂ ਉਸ ਕਾ ਵੀ ਹੋਏ ਮੋਖ ਸੰਤ ਕਾ ਦੁਖੀ ਸਦਾ ਉਪਵੇਤ ਸੰਤ ਕਾ ਦੁਖੀ ਕਿਸੈ ਕਾ ਨਹੀਂ ਵੇਤ ਸੰਤ ਕੇ ਦੁਖੀ ਕਾ ਉਡਾਨ ਲਾਗੈ ਸੰਤ ਕੇ ਦੁਖੀ ਕਾ ਸਭ ਤਿਆਗ ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਸਦਾ ਬਕਾਰੀ ਸੰਤ ਕਾ ਦੁਖੀ ਜਨਮ ਮਰੈ ਸੰਤ ਕਾ ਦੁਖ ਨਾ ਸੋਤੇ ਡਰੈ ਸੰਤ ਕੇ ਦੁਖੀ ਕਾ ਨਾਹੀਂ ਠਾਉ ਨਨ ਸੰਤ ਭਗਤ ਲਈ ਮਿਲਾਇ ਸੰਤ ਕਾ ਦੁਖੀ ਅਧ ਬੀਜ ਤੇ ਟੂਟੈ ਸੰਤ ਕਾ ਦੁਖੀ ਕਦਾ ਕਾਜ ਨਾ ਪਾਹੂ ਚੈ ਸੰਤ ਕਾ ਦੁਖੀ ਕਾ ਉਦਯਨ ਪਰਮਾਈ ਹੈ ਸੰਤ ਕਾ ਦੁਖੀ ਉਜੜ ਪਾਈ ਹੈ ਸੰਤ ਕਾ ਦੁਖੀ ਅੰਤਰ ਦੇ ਥੋਥ ਹੈ ਜੋ ਸਾਸ ਬਿਨਾ ਮਿਰਦ ਕਿਲੋ ਥੈ ਸੰਤ ਕੇ ਦੁਖੀ ਕੀ ਜੜ ਕਿਸ ਨਾ ਹੈ ਆਪਨ ਬੀਜ ਆਪ ਹੀ ਖਾ ਹੀ ਸੰਤ ਕੇ ਦੁਖੀ ਕਾ ਵਰਨ ਰੱਖ ਨਾ ਨਾਨਕ ਸੰਤ ਬਾਬਤ ਨਹੀਂ ਉਹ ਬਹਿਰ ਸੰਤ ਕੇ ਦੁਖੀ ਓ ਵੇਲ ਲਾਈ ਜਿਉਂ ਜਲ ਵੀ ਹੂਨ ਮਛਲੀ ਤੜ ਫੜਾਈ ਸੰਤ ਕਾ ਦੁਖੀ ਭੂਖਾ ਨਹੀਂ ਰਾਜਾ ਜੋ ਪਾਵ ਕੀ ਦਨ ਹਿੰਦਰਾ ਪਾਇ ਸੰਤ ਕਾ ਦੁਖੀ ਛੁਟਿਆ ਅੱਗੇ ਲੈ ਜਿਉਂ ਬੂਆੜ ਤੇਰੀ ਖੇਤ ਮਾ ਹਿੰਦੂ ਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਤਿ ਮਿਥਿਆ ਕਹਿਤ ਕਿਰਤ ਨੰਦ ਕਾ ਦੁਰਹੀ ਪਾਇਆ ਨਾਨਕ ਜੋ ਦੇਹ ਪਾਵੈ ਸੋਈ ਥਿਆ ਸੰਤ ਕਾ ਦੁਖੀ ਵਿਗੜ ਰੂਪ ਹੋਇ ਜਾਏ ਸੰਤ ਕਾ ਦੁਖੀ ਕਾ ਦਰਗ ਹਮਲਾ ਸਜਾਈ ਸੰਤ ਕਾ ਦੁਖੀ ਸਦਾ ਸਹਿਕਾਈ ਆ ਸੰਤ ਕਾ ਦੁਖੀ ਨਾ ਮਾਰਾ ਨਾ ਜੀਵ ਆਈ ਆ ਸੰਤ ਕੇ ਦੁਖੀ ਕੀ ਪੂਜਾ ਨਾ ਆਸਾ ਸੰਤ ਕਾ ਦੁਖੀ ਉੱਠ ਚਲਾ ਨਰਾਸਾ ਸੰਤ ਕਾ ਦੁਖ ਨਾ ਦ੍ਰਿਸ਼ ਟਾਕੂਏ ਜਹ ਪਾਵੈ ਦਾਸਾ ਕੋਈ ਹੋਇ ਪਾਇਆ ਕਿਰਤ ਨਾ ਮੇਟਾ ਕੋਈ ਨਾਨਕ ਜਾਨ ਸਚਾ ਸੋਈ ਸਾਹਿਬ ਘਾਟ ਦਿਸਕੇ ਉਹ ਕਰਨੇ ਆਰ ਸਦਾ ਸਦਾ ਦਿਸਕ ਨਮਸਕਾਰ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਸਹਿਤ ਸਾਖਰਾ ਸਭ ਕਹਿ ਵਰਤ ਦਿਸਕਾ ਕੀਆ ਜਹ ਕਰਤ ਹੈ ਗੁਥੀ ਆਪਣੇ ਲਾਭ ਕਰਨੇ ਆਰ ਦੂਸਰ ਕੌਣ ਕਹੈ ਵਿਚਾਰ ਜੇ ਹਨੁਮ ਕਿਰਪਾ ਕਰੈ ਦਿਸਿਆ ਆਪਣਾ ਨਾਮ ਦੀ ਵਡਭਾਗੀ ਨਾਨਕ।

ਸਭ ਸੰਗ ਚਰਨ ਚਲਮ ਵਾਰ ਗੋਬਿੰਦ ਮਿਠ ਭਾਵ ਜਪਿ ਅਰਬਿੰਦ ਕਰ ਹਰ ਕਰਮ ਸਰਵਨ ਹਰ ਕਥ ਹਰ ਦਰਗਾ ਨਾਨੂ ਗੁਜਲ ਮਥਾ ਬਿੜ ਭਾਗੀ ਤੀ ਜਾਨ ਜਗ ਮਾਹਿ ਸਦਾ ਸਦਾ ਹਰਿ ਗੁਣ ਗਾਹਿ ਰਾਮ ਨਾਮ ਜੋ ਕਰਹਿ ਵਿਚਾਰ ਸੀ ਧਨਵੰਤ ਗਨ

ਆਨੰਦ ਕੀਰਤਨ ਕੇਵਲ ਬਖਿਆ ਅਨੁਗ੍ਰਹਿਸਤ ਮੈਂ ਸੋਈ ਨਿਰਵਾਣ ਏਕ ਉਪਰ ਜਹ ਜਨ ਕੀ ਆਸਾ ਤੁਸੀਂ ਕਟਿਆ ਜਮ ਕੀ ਫਾਸਾ ਆਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸ ਨਾ ਲਾਗਹ ਦੁਖ ਜਿਸ ਕੋ ਹਾਰ ਬ੍ਰਹਮਨ ਚੇਤੇ ਆਵੇ ਸੋ ਸੰਤ ਸੁਹੇਲਾ ਨਹਿ ਲਾਵੇ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਆਹ ਕਹਿ ਤੇ ਡਰੈ ਜੈਸਾ ਸਾਧ ਹੈ ਦ੍ਰਿਸ਼ਟ ਆਇਆ ਆਪਣੇ ਕਾਰਜ ਮਹਿ ਆਵ ਸਮਾਇਆ ਸੋਦਤ ਸੋਦਤ ਸੋਦਤ ਸੀ ਜਿਆ ਗੁਰਪ੍ਰਸਾਦ ਤਤ ਸਭ ਗੁਰਜਿਆ ਜਬ ਦੇਖਾ ਤਬ ਸਭ ਕਿਸਮ ਗੁਰ ਨਾਨਕ ਸੋ ਸੁਖਮ ਸੋਇਆ ਸਥੁਰ ਨਹਿ ਕਿਸ ਜਨਮੈ ਨਹਿ ਕਿਸ

ਜਿਸਨੂੰ ਕਿਰਪਾ ਕਰਹਿ ਪ੍ਰਭਾਗ ਨਾਮ ਜਪਤ ਪਾਵ ਬਿਸਰਾਮ ਨਾਨਕ ਤਿੰਨ ਪੁਰਖ ਉਤਮ ਕਰਮਾਰਨ ਜੋ ਕਿਛੁ ਕਰਾਇਆ ਸੋ ਪ੍ਰਭ ਕਰਾਂਗਿ ਸਦਾ ਸਦਾ ਬਸਾ ਹਰ ਸੰਗ ਸਹਿਜ ਸੁਭਾਈ ਹੋਵੈ ਸੋ ਇਹ ਕਰਨੇ ਹਰ ਪਛਾਣ ਸੋ ਪ੍ਰਭ ਕਾ ਕੀਆ ਜਨਮ ਈਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟ ਨ ਜਿਹ ਤੇ ਪੁਜੇ ਤੇ ਹਮਾਸ਼ ਸਮਾਈ ਹੋਏ ਸੁਖ ਨਧਾਨ ਉਹ ਬਣ ਆਇਆ ਉਸ ਪ੍ਰਭ ਦੀ ਨਮਾ ਨਨ ਪ੍ਰਭ ਜਾਨੇ ਕੋ ਜਾਨ ਸਲੋਕ ਸਰਬ ਕਲਾ ਭਾਰ ਪੂਰ ਪ੍ਰਭ ਬਿਰਥਾ ਜਨ ਨਾਰ ਜਾ ਕੇ ਸਿਮਰਨ ਉਦਰੀਆ ਨਾਨਕ ਤਿਹ ਬਲਹਾਰ ਅਸ਼ਟਪਦੀ ਟੂਟੀ ਗਾਣਾ ਨਾਰ ਗੋਪਾ ਸਰਬ ਜੀਆ ਬਿਪ੍ਰਤ ਪਾਰ ਸਗਲ ਕੀ ਚਿੰਤਾ ਜਹਾਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੀ ਰੇ ਮਨ ਮੇਰੇ ਸਦਾ ਹਰ ਜਾਵ ਅਵਨਾਸੀ ਪ੍ਰਭ ਆਪੇ ਆਪ ਆਪਣ ਕੀਆ ਕਛੁ ਨਾ ਹੋਏ ਜੀ ਸਾ ਉਪਰਾਧਿਨ ਉਚਾ ਕੋਏ ਤਿਸ ਬੇਨ ਨਾਹੀ ਤੇਰਾ ਕਿਛੁ ਕਾਮ ਗਤ ਨਾਨਕ ਜਾਪੀ ਹਰ ਨਾਮ ਰੂਪ ਬੰਦ ਹੋਏ ਨਾਹੀ ਮੋਹ ਹੈ ਪ੍ਰਭ ਜੋ ਸਗਲ ਘਟ ਸੋ ਹੈ ਧਨਵੰਤਾ ਹੋਈ ਕਿਆ ਕੁ ਕਰਬੈ ਜਾਂ ਸਾਬ ਕੀ ਸ਼ਹਿਤ ਕਦੀ ਆਦਰਬ ਹੈ।

ਤਰੈ ਪ੍ਰਾਣੀ ਗੁਰ ਚਰਨ ਲਗਤ ਨਿਹ ਤਰੈ ਜੀਵਨ ਦਕਾਇਰ ਦੀਪਕ ਪ੍ਰਗਾਸ ਗੁਰ ਦਰਸ਼ਨ ਦੀ ਮਨ ਵਿਗਾਸ ਜਿਉਂ ਮਹਾਂ ਉਦਿਆਨ ਮਹਿ ਮਾਰਗ ਪਾਵੇ ਤਿਉਂ ਸਾਧੂ ਸੰਗ ਵੇਲੇ ਜੋਤ ਪ੍ਰਗਟਾਵੇ ਤਿਨ ਸੰਤਨ ਕੀ ਬਾਦਸ਼ਾਹ ਤੂਰ ਨਾਨਕ ਹਿ ਲੋਚਾ ਪੂਰ ਮਨ ਮੂਰਖ ਕਾਹੀ ਬਿਲ ਲਾਈ ਹੈ ਪ੍ਰਭ ਲਿਖਿਆ ਲਿਖਿਆ ਪਾਈ ਹੈ ਦੁਖ ਸੁਖ ਪ੍ਰਭਦੀ ਵਨਹਾਰ ਅਵਰਤ ਆਗ ਤੂੰ ਤਿਸੈ ਚਤਾਰ ਜੋ ਕਾਸ਼ ਕਰੈ ਸੋਈ ਸੁਖਮਾਨ ਬੂਲਾ ਕਾਹੀ ਫਿਰਿਆ ਜਾਨ ਕਨ ਵਸਤਾਈ ਤੇਰਾ ਸੰਗ ਲਵਟ ਰਹੀ ਰਾਸ ਰੂਬੀ ਪਤੰਗ ਰਾਮ ਨਾਮ ਜਪ ਹਿਰਦੇ ਮਾਹਿ ਨਾਨਕ ਪਾਤ ਸਿਧੀ ਕਰ ਜਾਹੇ ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਾ ਜਪ ਮਾਨ ਲਿਖ ਮਨ ਮੂਲ ਰਾਮ ਨਾਮ ਹਿਰਦੇ ਮਹਿ ਤੋ ਲਾਦ ਕੀ ਸੰਤ ਹੈ ਸੰਚਾਲ ਅਵਰਤ ਆਗ ਵਿਖਿਆ ਜੰਜਾਲ ਧਨ ਧਨ ਕਹਿ ਸਭ ਕੋਈ ਮੁਖ ਉਜਲਾ ਰਤਰ ਕਹਿ ਸੋਏ ਹੁਆ ਪਾਰ ਵਰਲਾ ਵਾ ਪਾਰ ਨਾਨਕ ਤਾ ਕਹਿ ਸਤਬਲ ਹਾਰ ਚਰਨ ਸਾਧ ਕੀ ਧੋਏ ਧੋਏ ਪੀਵਰ ਸਾਧ ਕਪਨਾ ਜੀਓ ਸਾਧ ਕੀ ਧੂਰ ਕਰੋ ਇਸਨਾਨ ਸਾਧੂ ਪ੍ਰਜਾਈਆ ਕੁਰਬਾਨ ਸਾਧ ਸਿਵਾ ਬੜ ਭਾਗੀ ਪਾਈਆ ਸਾਧ ਸੰਗ ਹਰ ਕੀਰਤਨ ਗਾਈਆ ਅਨਕ ਬੇਗੰਦ ਸਾਧੂ ਰਾਖਾ ਹਰ ਗੁਣ ਗਾਇਆ ਅੰਮ੍ਰਿਤ ਰਾਹ ਚਾਖਾ ਉੜ ਗਹਿ ਸੰਤ ਹੈ ਦਰਾਇਆ।

ਭਗਤ ਸੁਣਿਆ ਤੇ ਹੁਲੇ ਜਾ ਕੇ ਹਿਰਦੈ ਕੋਹੇ ਸਾਜ ਕਰਨ ਸਹਿਤਾ ਕਿ ਰਹਿਤ ਸਾਜ ਹਿਰਦਾ ਸਤਮੁਖ ਕਹਿ ਸਾਜ ਦ੍ਰਿਸ਼ਟ ਸਾਜ ਆਕਾਰ ਸਾਚ ਵਰਤਾ ਸਾਚ ਉਪਾ ਸਾਰ ਪਾਰ ਬ੍ਰਹਮ ਜਨ ਸਚ ਕਰ ਜਾਤ ਨਾਨਕ ਸੋਜਨ ਸਚ ਸਮਾਤਾ ਸਲੋਕ ਰੂਪ ਨਰੀਖ ਨਰੰਕਿਸ਼ ਤ੍ਰਿਹੁ ਗੁਣਤੀ ਪ੍ਰਭਿਨ ਤਿਸਿਹ ਬੁਝਾਇ ਨਾਨਕ ਜਸ ਹੋਵੈ ਸੋ ਪ੍ਰਸਾਨ ਅਸ਼ਟਪਦੀ ਅਵਨਾਸੀ ਬ੍ਰਹਮਾਨ ਮਹਾਰਾਖ ਮਾਨੁਖ ਕੀਤੁ ਪ੍ਰੀ ਤਿਆਗ ਤਿਸ ਦੇ ਪਰ ਨਾਹੀ ਕਿਸ ਕੋਏ ਸਰਵ ਨਿਰੰਦਰੀ ਕੋ ਸੋਇਆ ਬਿਬੀਨਾ ਬੇਦਾਨ ਗਹਿਰ ਗੰਭੀਰ ਗਹੀਰ ਸੋ ਜਾਨ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਨ ਧੰਦ ਯਾਰ ਬਖਸੰਦ

ਕੀ ਤਾਪ ਮਹੱਤਵ ਸਰਗ੍ਰਹਿਤਮਾ ਭੋਗੀ ਧਿਆਈ ਧਿਆਇ ਭਗਤ ਸੁਖ ਪਾਇਆ ਨਾਨਕ ਦੇਹ ਪੁਰਖ ਕਾਂਗਣਾ ਅੰਤਨਾ ਪਾਇਆ ਜਾ ਕੀ ਲੀਲਾ ਕੀ ਵੇਤ ਨਾ ਸਗਲ ਦੇ ਵਾਰਿਆ ਵਗਾਹੇ ਪਿਤਾ ਕਾ ਜਨਮ ਕੀ ਜਾਣਾ ਪੂਤ ਸਗਲ ਪੁਰੇ ਆਪਣਾ ਸੂਤ

ਸਤ ਜਾ ਸੁਨਤਾ ਬੁਝਨਾਰ ਕੋ ਸਤ ਸਹੁ ਹੋਇ ਨਾਨਕ ਸਤ ਸਤਿ ਪ੍ਰਭ ਸੋਇ ਸਤ ਸਰੂਪ ਰਦਾ ਜਨਮਾਨਿਆ ਕਰਮ ਕਰਾਵੰਦਨ ਮੂਲ ਪਛਾਣਿਆ ਜਾ ਕਰਦਾ ਵਿਸਵਾਸ ਪ੍ਰਭਾਇ ਤਤ ਗਿਆਨ ਤੇ ਸਮਰ ਪ੍ਰਗਟਾਇਆ ਪੈ ਤੇ ਨਿਰਭਉ ਹੋਇ ਵਸਾਨਾ।

ਲਾਖੈ ਜਿਸਕਾ ਸਾਸਨ ਕਟ ਦਿਆ ਤਾ ਗੁਰਖ ਦੀ ਕਰਾਤ ਹੁਮਾਨ ਸਵ ਜਤਨ ਕਰਤਵਾ ਪਾਤ ਤਿਸਕੇ ਕਰਤਵ ਵਿਰਥ ਜਾਤ ਮਾਰਾ ਨ ਰਾਖੈ ਵਰਨਾ ਕੋਈ ਸਰਬ ਜੀ ਆਖ ਰਾਖਾ ਸੁਇ ਕਾਹੇ ਸੂਚ ਕਰ ਹਰਿ ਪ੍ਰਾਣੀ ਜਪ ਨਾਨਕ ਪ੍ਰਭ ਅਲਖ ਵਡਾਣੀ ਵਾਰ ਵਾਰ ਵਾਰ ਪ੍ਰਭ ਜਪੀ ਪੀ ਅੰਮ੍ਰਿਤ ਹੁਮਾਨ ਤੰਤਰ ਪਿਆ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕੀ ਸ਼ਵਰ ਨਾਹੀਂ ਦ੍ਰਿਸ਼ਟਾਇਆ

ਸਤਿਗੁਰ ਕਾ ਉਸਤਪਾਦੀ ਸਤਿਗੁਰ ਸੇਖ ਕੀ ਕਰਾ ਪ੍ਰਤਪਾਰ ਸੇਵਕ ਅਵਗੁਰ ਸਦਾ ਦਿਆਲ ਸੇਖ ਕੀ ਗੁਰ ਦੁਰਮਤ ਮਲ ਹਰਿ ਗੁਰਬਚਨ ਹਰ ਨਾਮ ਉਚਰੈ ਸਾਧੂ ਸੇਖ ਬੰਧਨ ਕਾਟ ਗੁਰ ਕਾ ਸਿੱਖ ਬੁਕਾਰ ਦਿਹਾਟ ਸਤਿਗੁਰ ਸੇਖ ਕੋ ਨਾਮ ਤਨ ਦੇ ਗੁਰ ਕਾ ਸਿੱਖ ਗੁਰ ਪਾਗੀ ਹੀ ਸਤਿਗੁਰ ਸੇਖ ਕਾ ਹਾਲਤ ਬਲਦ ਸਵਾਰ ਨਾਨੂੰ ਸਤਿਗੁਰ ਸੇਖ ਕਾ ਜੀਵਨ ਸੰਵਾਰ ਗੁਰ ਕਾ ਗ੍ਰਹਿ ਸੇਵਕ ਜੋਰਾ ਹੈ ਗੁਰ ਕੀ ਆਗਮਨ ਮਸਾ ਹੈ।

ਜਿਸ ਵਿਸ ਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤਿ ਜਾਣੈ ਸੋ ਸਤਿਗੁਰ ਜਿਸ ਹਿਰਦੈ ਹਰਿ ਨਾਉ ਅਨਕ ਬੈਰ ਗੁਰ ਕਉ ਬਰਿ ਜਾਉ ਸਰਵ ਨਿਰਦਾਇਨ ਜੀ ਅਕਦਾਤਾ ਅਠ ਪਹਿਰ ਪਾਰ ਬ੍ਰਹਮ ਰੰਗ ਰਾਤ ਬ੍ਰਹਮ ਜਨ ਜਨਮ ਪਾਰ ਬ੍ਰਹਮ ਕੀ ਕਹਿ ਆਪ ਨਹਿ ਕਹਿ ਪਰਮ ਸਹਿਸ ਸਿਆਨ ਬੁਲਾਇਆ ਨਾ ਜਾਈਐ ਨਾਨਕ ਗੁਰ ਬਡ ਭਾਗੀ ਪਾਈਐ ਸਫਲ।

ਅਮਰਤ ਦ੍ਰਿਸ਼ਟ ਵਿਖਾਵੇ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਹ ਪਾਵੇ ਤਸਲੈ ਮੈਂ ਲਾਇ ਜਿਹ ਬਾਈ ਕੁਸਤ ਤਨੇਕ ਸਤਿਪੁਰਖ ਪੂਰਨ ਬਬੀਕ ਕਾਹ ਗੂਗਲ ਨਾ ਪਹੁੰਚ ਦਪਰਾਨੀ ਅਗ ਮੈਂ ਗੋਚਰ ਪਰਾ ਨਿਰਵਾਨੀ ਨਿਰਾਹ ਨਿਰਵੈਰ ਸੁਖਦਾਈ ਦਾਇ ਕੀ ਕੀਮਤ ਕਿਨੈ ਨਾ ਪਾਏ ਅਨਕ ਭਗਤ ਬੰਧਨ ਨਿਯੁਤ ਕਰੈ ਚਨ ਕਮਰ ਹਿਰਦਾ ਸਿਮਰੈ ਸਤਿਗੁਰ ਹਾਰਿ ਸਤਿਗੁਰ ਆਪਣੇ ਨਾਨਕ ਜਿਹ ਪ੍ਰਸਾਦ ਸ ਪ੍ਰਭ ਜਪਨੇ ਇਹੋ ਹਰ ਰਾਸ ਉਪਾਵੈ ਜਨ ਕੋਈ ਅੰਮ੍ਰਿਤ ਪੀਵੈ ਅੰਮ੍ਰਿਤ ਹੋਇ ਉਸ ਪੁਰਖ

ਪਰਮ ਦੁਖ ਤਹਿ ਤਿਨਾਸੇ ਤਪਤ ਮਹਿ ਠੰਡ ਵਰਤਾਈ, ਅਨੰਦ ਪਿਆ ਦੁਖ ਨਾਠੀ ਪਾਈ। ਜਨਮ ਮਰਨ ਕਿ ਮਿਟਿਆਂਦੇ ਸੀ ਸਾਧ ਕਪੂ ਨਪਦੀ ਸੀ ਪਾਉ ਚੂਕਾ ਨਿਰਭਾਉ ਹੋਈ ਵਸੇ ਸਗਲ ਵਿਆਦ ਮਨ ਦੀ ਖਾਇਆ ਨਸੇ ਜਿਸ ਕਾ ਸਾਧ ਤਿਨ ਕਿਰਪਾ ਤਾਰੀ ਸਾਧ ਸੰਗ ਜਪ ਨਾਮ ਮਰਾਰੀ। ਫਿਰ ਪਾਈ ਚੁੱਕੇ ਪ੍ਰਮ ਗਾਵਨ ਸੁਨ ਨਾਨਕ ਹਰ ਹਰ ਜਸ ਰਾਵਨ ਨਿਰਗੁਨਾਵ ਸਰਗੁਣ ਪੀ ਉਹੀ ਕਲਾ ਤਰਜਨ ਸਗਲੀ ਮੋਹੀ। ਆਪਣੀ ਚਰਤ ਪ੍ਰਭਾਵ ਬਣਾਏ ਆਪਣੀ ਕੁੰਤਿਆ ਵਿਪਾਏ ਹਰ ਬਿੰਦੂ ਜਾ ਨਾਹੀ ਕੋਏ ਸਰਬ ਨਿਰੰਤਰੀ ਕੋ ਸੋਏ ਉਤਪੋਤ ਰਵਿਆ ਰੂਪ ਰੰਗ ਪੈ ਪ੍ਰਗਾ ਸਾਧਕ ਸੰਗ ਔਰ ਆਚ ਰਚਨਾ ਆਪਣੀ ਕਲਧਾਰੀ ਅਨੁਕਬਾ ਨਾਨਕ ਬਲਿਹਾਰੀ ਸਲੋਕ ਸਾਥ ਨਾ ਚਾਲੇ ਬਿਨ ਭਜਨ ਵਿਖਿਆ।

ਸਹਸਤਿਰਾਥ ਸਵਾਰੀ ਜੂਠਾ ਡੰਫ ਜੂਠ ਪਾਸਾਰੀ ਜਿਨ ਦੀ ਬੁਝਾ ਨਾ ਬਿਗਾਨਾ ਨਾ ਵਿਸਾ ਨਾ ਪਛਤਾ ਨਾ ਗੁਰ ਕੀ ਮਾਤ ਤੂੰ ਲਿਖਿਆ ਨੇ ਭਗਤ ਬਿਨਾ ਬਾਟੂ ਵੇਸਿਆ ਨੇ ਹਰ ਕੇ ਭਗਤ ਕਰਹੁ ਮਨ ਮੀਤ ਨਿਰਮਲ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਵਾਹੀ ਜਨਮ ਜਨਮ ਕੇ ਕਿਰ ਵਿਖ ਜਾਹੀ ਆਪ ਜਪ ਅਵਰ ਨਾਮ ਜਪਾਵ ਸੁਨਤ ਕਹਿਤ ਰਹਿਤ ਗਤ ਪਾਵ।

ਹਰਿ ਪੁੰਜ ਸੰਜ ਕਰ ਵਿਵਹਾਰੀ ਹਰਿ ਸਤਿ ਕਰ ਜੈਕਾਰ ਸਰਬ ਨਿਰੰਤਰੀ ਕੋ ਦੀਖ ਕਹ ਨਾਨਕ ਜਾ ਕੇ ਮਸਤਕ ਲੀਖੇ ਕੁਜਾ ਬੀ ਕੁਸਾ ਲਾਹੀ ਸਮਰੀ ਕੋ ਮਨ ਆਹੀ ਗੁਣ ਗਾਵ ਅਨੰਤ ਮੰਤਾ ਜਾ ਬੀ ਭਗਵੰਤ

ਕਲਾ ਗੁਰੂ ਬਾਗੀ ਜਪਿਆ ਬਰਾਸ ਹੋਏ ਨਾਨਕ ਨਾਮ ਰਤੀ ਸੁਖ ਹੋਏ ਸੇਵਕ ਮਨ ਸਾਹਿਬ ਪੂਰੀ ਭਾਈ ਸਤਿਗੁਰ ਤੇ ਨਿਰਮਲ ਬਾਤ ਲਈ ਜਾਨਕਾ ਉਬਰਾ ਹੋਏ ਉਹਦਾ ਯਾਰ ਸੇਵਕ ਨੂੰ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਭਇਆ ਜਨਮ ਵਰਨ ਦੂ ਭਰਮ ਗਇਆ ਇਸ਼ਪੁਨ ਸਰਦਾ ਸਾਹਿਬ ਪੂਰੀ ਰਵ ਰਹਿਆ ਸਾਧ ਸੰਗ ਹਜੂਰੀ ਜਿਸਕਾ ਸਾਧ ਇੰਡੀਆ ਮਲਾਈ ਨਾਨਕ ਭਗਤੀ ਨਾਮ ਸਮਾਈ ਸ਼ੋਕ ਵਿਸਰੈ ਜੇ ਕਾਲ ਨਾ ਪਨ ਸੁਖ ਵਿਸਰੈ ਜੇ ਕੀਆ ਜਾਣੈ ਸੁਖ ਵਿਸਰੈ ਜਿਨ ਸਾਹਿਬ ਕਿਛ ਦੀਆ ਸੁਖ ਵਿਸਰੈ ਜੇ ਜੀਵਨ ਜੀਆ ਸੋ ਕਿਉਂ ਵਿਸਰੈ ਜੇ ਅਗਨ ਮਹਾਰਾਖੈ ਗੁਰਪ੍ਰਸਾਦ ਕੁਬੇਲਾ ਰਾਖੈ ਸੋ ਕਿਉਂ ਵਿਸਰੈ ਜੇ ਵਿਖਤੇ ਕਾਟ ਹੈ ਜਨਮ ਜਨਮ ਕਾ ਟੂਟਾ ਕਾਟ ਹੈ ਗੁਰਪੁਰਾ ਤਾਂ ਤੇ ਹਜਾਇਆ ਪ੍ਰਭ ਆਪਣਾ ਨਾਨਕ ਜਨ ਤੇ ਆਇਆ ਸਾਜਨ ਸੰਦ ਕਰੋ ਜੀ ਹੂਕਾ ਮਨ ਤਿਆਗ ਜਪ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵ ਆਵ ਜਪ ਹਵ ਰਹਿਣਾ ਜਪਾਵ ਭਗਤ ਭਾਈ ਤਰੀਆ ਸੰਸਾਰ ਬਿਨ ਭਗਤੀ ਤਨ ਹੋ ਸੀ ਸ਼ਾਰ ਸਰਬ ਕਲਿਆਣ ਸੂਖ ਨਿਧ ਨਾਮ ਬੂੜਤ ਜਾਤ ਪਾਏ ਬਿਸਰਾਮ ਸਕਲ ਦੁਖਾਵਤ ਸਗਲ ਦੁਖ ਕਾ ਉਦਨਾਸ ਨਾਨਕ ਨਾਮ ਜਪ ਗੁਣਤਾ ਸੁਖ ਜੀ ਪ੍ਰੀਤ ਪ੍ਰੀਮ ਰਹਿ ਚਾਉ ਮਨ ਤਨ ਅੰਤਰ ਹੀ ਸਵਾਉ ਨੇਤਰਹੁ ਪੀਖ ਦਰਸ ਸੁਖ ਹੋਇ ਮਨ ਵਿਕਸਾ ਸਾਧ ਚਰਨ ਦੋਇ ਪਗ ਜਨਕ ਮਨ ਤਨ ਰੰਗ ਬਿਰਲਾ ਕੋ ਪਾਵੈ ਸੰਗੇਕ ਬਹਿ ਦੂਜਾ ਕਰਮਾਇਆ ਗੁਰੂ ਪ੍ਰਸਾਦ ਨਾਮ ਜਪ ਲਾਇਆ ਤਾਂ ਕਿ ਉਪਮਾ ਕਹੀ ਨਾ ਜਾਈ ਨਾਨਕ ਰਹਿਆ ਸਰਵ ਸਮਾਏ ਪ੍ਰਭ

ਮੁਖ ਪਾਈ ਕਿਨਮ ਕਰਕੇ ਗੁਣ ਗਾਇ ਅਨਕ ਰਾਜ ਕੋਪ ਗੜੇ ਆਈ ਹਰਿ ਕੇ ਨਾਮ ਕਥਾ ਮਨ ਪਾਈ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਾਪਤੀ ਹਰ ਹਨੀਤ ਭਰੀ ਸੋ ਕਰਣੀ ਸੋ ਵਾ ਧਨਵੰਤ ਹਿਰਦਾ ਬਸ ਪੂਨ ਗੁਰਮੰਤ ਸਾਧ ਸੰਗ ਪ੍ਰਾਦੀ ਹੁਣ ਵੈ ਸਰਵ ਸੁਖ ਨਾਨ ਪ੍ਰਕਾਸ਼ ਸਰੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆ ਬਾਬਨ ਕੀ ਨਾਨਕਾ ਪੀ ਫਿਰ ਜਾਪ ਅਸ਼ਟਪਦੀ ਜਬ ਅਕਾਰਿ ਹੁਕਾਸ਼ਨ ਦ੍ਰਿਸ਼ਟੀ ਤਾ ਪਾਪਨ ਤਾਬ ਕਹਿ ਦਿਉ ਤਾ ਜਬ ਤਾਰੀ ਆਪਨ ਸੁਨ ਸਮਾਧ ਤਾ ਬੈਰ ਬਰੂਦ ਕੇ ਸੰਕੁਮਾਤ ਜਬ ਇਸਕਾ ਬਰਨ ਚੀਹਨ ਨਾ ਜਾਪਤ ਤਾ ਹਰ ਸੋ ਕਹ ਕਿਸੈ ਵਿਆਪਤ

ਜਬ ਆਪਣੀ ਸੁਭ ਆਪਣ ਸੰਗ ਬਨਾਈ ਤਾਬ ਕੌਣ ਵਾਯੂ ਬਾਪ ਮਿੱਤਰ ਸੁਤ ਪਾਈ ਜਹ ਸਰਬ ਕਲਾ ਆਪ ਹੈ ਪ੍ਰਵੀਨ ਤਹ ਵੀਤ ਦੇਵ ਕਹ ਕੂਚੀਨ ਜਬ ਆਪਣ ਆਪ ਆਪ ਉਤਾਰ ਤਬ ਸਗਨ ਅਬ ਸਗਨ ਕਹ ਵਿਚਾਰੈ ਜਹ ਆਪਨ ਊਜ ਆਪਣ ਆਪ ਨੀਰਾ ਤਹ ਕੌਣ ਠਾਕੁਰ ਕੌਣ ਕਹਿਆ ਚੀਰਾ ਬਿਸਮਨ ਬਿਸਮ ਰਹਿ ਬਿਸਮਾ ਨਾਨਕ ਆਪਣੀ ਗਤ ਜਾ ਨਹੁ ਆਪ

ਕੋ ਪਸਰਿਆ ਦੂਜਾ ਕਹਨ ਦ੍ਰਿਸ਼ਟਾ ਰਾਸ਼ਟਰਪਤੀ ਆਪ ਕਥਿਆ ਸੁਣਨੇ ਹਰ ਆਪਹੀ ਕਾਵਿਸਤ ਹਰ ਜਾਂਦ ਪਾਵਿਤ ਸ੍ਰਿਸ਼ਟੀ ਉਪਾਇ ਆਪਣਾ ਪਾਣੀ ਲੈ ਸਮਾਏ ਤੁਮ ਤੇ ਪਿੰਨ ਨਹੀਂ ਕਿਸੇ ਆਪਣਾ ਸੂਤ ਸਭ ਜਗਤ ਪੁਰੇ ਜਾ ਕੋ ਪ੍ਰਭ ਜੀ ਆਪ ਬੁਝਾਈ ਸਹਿਜ ਨਾਮ ਸੋਏ ਜਨ ਪਾਏ ਸੋ ਸਮ

ਸਾਧਨ ਬਿਰਤਿ ਜਾਇ ਸੇਵਕ ਸੇਵਾ ਬਨਾਇ ਕੰਬੂਜ ਪਰਮ ਪਦ ਪਾਈ ਇਸਤੇ ਉਪਰ ਨਹੀਂ ਵਿਚਾਰ ਜਗ ਮਨ ਵਸਿਆ ਨਿਰੰਕਾਰ ਬੰਧਨ ਤੋਰ ਭਏ ਨਿਰਵੈਰਾਂ ਦਿਨ ਪੂਜਾ ਗੁਰ ਕੇ ਪੈਰੇ ਲੋਕ ਸੁਖੀ ਹੈ ਪਰ ਲੋਕ ਸੁਹਿਲੇ ਨਾਨਕ ਹਰ ਪ੍ਰਭ ਆਪ ਮੇਰੇ ਸਾਥ।

ਪਾਣੀ ਛੋਟਾ ਜਿਸ ਪ੍ਰਭ ਰਾਖੈ ਤਿਹਨਾ ਹੀ ਦੁਖ ਨਾਮ ਜਪਤ ਮਨਵਤ ਸੁਖ ਚਿੰਤਾ ਜੈ ਮਿਟ ਅਹੰਕਾਰ ਤਿਹ ਜਨ ਕੋਏ ਨ ਪਹਚਨ ਅਰਿ ਰੂਪ ਠਾਡਾ ਗੁਰਸੂਰੈ ਨਾਨਕ ਤਾ ਕੀ ਕਾਰਜ ਪੂਰਾ ਮਹਿਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੀਖਤਾ ਉਦਰਤ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੂਪ

ਸਤਸੰਗਨ ਕਰਤੇ ਸਲੋਕ ਗਿਆਨ ਅੰਜਨ ਗੁਰ ਦੀਆ ਗਿਆਨ ਧੀਰ ਵਿਨਾਸ ਹਰਿ ਕਿਰਪਾ ਦੇ ਸੰਤ ਭੇਟਿਆ ਨਾਨਕ ਮਨ ਪ੍ਰਕਾਸ਼ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭਡੀ ਠਾ ਨਾਮ ਪ੍ਰਭੂ ਕਲਾ ਗੀਠਾ ਸਗਰ ਸਮਿਗਰੀ ਇਕ ਸਕਟ ਮਾਹਨ ਕਰੰਗ ਨਾਨਾ ਦ੍ਰਿਸ਼ਟਾ ਹੀ ਨਾਉ ਨਿਰਧ ਅੰਮ੍ਰਿਤ ਪ੍ਰਭ ਕਾ ਨਾਮ ਦੇਹ ਮੈਸ ਕ ਵਿਸਰਾਮ ਸਨ ਸਮਾਦ ਅਨਹਤ ਤਹਨਾਦ ਕਹਿਣ ਜਾਈ ਅਚਰਜ ਸਮਾਦ ਦੇਖੇ ਸਭ ਦਿਖਾਈ ਨਾਨਕ ਦੇਹ ਸੋਜੀ ਪਾਈ

ਪਦੀ ਪੂਰੇ ਗੁਰ ਕਾ ਸੁਣਿਆ ਉਪਦੇਸ ਪਾਰ ਬ੍ਰਹਮ ਨਿਕਟ ਕਰ ਵੀਖ ਸਹਿਸ ਸਹਿ ਸਿਮਰਹ ਗੋਬਿੰਦ ਮਨ ਅੰਤਰ ਕੀ ਉਤਰਾ ਚਿੰਦਾਸ ਅਨਿਤ ਤਿਆਗ ਹਤਰੰਗ ਸੰਤ ਜਨਕ ਧੂਰ ਮਨ ਮੰਗਾ ਵਿਛੋੜ ਬੇਨਤੀ ਕਰਹੁ ਸਾਧ ਸੰਗ ਅਗਨ ਸਾਗਰ ਤਰਹੁ।

ਅਧਾਨ ਸਰਬ ਇੱਛਾ ਤਾਕਿ ਪੂਰਨ ਹੋਈ ਪ੍ਰਧਾਨ ਪੁਰਖ ਪ੍ਰਗਟ ਸਭ ਰੂਜ ਸਭ ਤੂਜ ਪਾਇ ਅਸਥਾਨ ਬਾਹ ਨਾ ਹੋਇਆ ਵੰਜਨ ਹਰ ਤਨ ਖੜ ਚਲੈ ਜਨ ਸੂਜਨ ਰੈਨਿਕ ਜਿਸ ਪ੍ਰਾਪਤ ਹੀ ਕਿਮਸਾ ਅੰਤਰਿਤ ਨਵ ਨਿਰਧ ਬੁੱਧ ਗਿਆ ਸਬਦ ਸੇਦ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਸਨਾਨ ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਕਮ ਵੈਦ ਸਗਲ ਦੇਵਤਾ ਸੁੰਦਰ ਚਤੁਰ ਤਤ ਕਵੀਤਾ ਸਮਦਰ ਸੇਵ

ਸਾਧ ਸਾਸਤਰ ਬੀਅਤ ਬਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕਮਲ ਬਸਰਾਮ ਕੋਟ ਅਪਰਾਧ ਸਾਧ ਸੰਗ ਮਿਟਾਇ ਸੰਤ ਕਿਰਪਾ ਤੇ ਜਮਤ ਛੁਟਾਇ।

ਜੀ ਕੀ ਫਤਿਹ। ਤਨਾਸਰੀ ਮਹੱਲਾ ਤੀਜਾ। ਪਾਚਾ ਧਨ ਸੰਚ ਹੈ ਮੂਰਖ ਗਾਵਾਰ,

ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖ ਵਾਰ ਚੁੱਪੈ ਚੁੱਪ ਨਾ ਹੋਵਈ ਜਲਾਏ ਰਹਾਂ ਲਵਿਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿ ਸਿਆਣਪ ਲਖ ਹੋਹੇ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਗਵਕੂੜੈ ਤੁੱਟੈ ਭਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀਅ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਆ ਹੈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈਆ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹਮੈ ਕਹਿ ਨਾ ਕੋਏ

ਚਾਰ ਗਾਵੈ ਕੋ ਸਾਜ ਕਰੇ ਤਨ ਖੇਹ ਗਾਵੈ ਕੋ ਜੀਅ ਲੈ ਫਿਰ ਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਾ ਲਾਏ ਰਾਹੋ ਨਾਨਕ ਗੁਰਸੈ ਵੇ ਪਰਵਾਹੋ ਸਾਚਾ ਸਾਹਿਬ ਸਾਜਨਾਏ ਭਾਖਿਆ ਭਾਉ ਅਪਾਰਖ ਹੈ ਮੰਗ ਹੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੂੰਹ ਹਾਉ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਕਰਮੀਆਂ ਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੁੰ ਗੁਰਮੁਖ ਵੇਦੁੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਅਖ ਨਾਹੀ ਕਹਿਣਾ ਕਥਨ ਨ ਜਾਈ ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਗਾਇਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਹਾਵਾ ਜੇ ਤਿਸ ਭਾਵਾ ਬਿਨ ਭਾਣੇ ਕੇ ਨਹਾਏ ਕਰੀ ਜੇ ਤਿਸ ਸੇਠ ਉਪਾਈ ਵੇਖਾ ਬਿਨ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਗਾਇਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਉਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਮ ਰਖਾਇ ਕੈ ਜਸ ਕੀਰਤ ਜਗ ਲੇ ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ ਕੀਟਾਂ ਅੰਦਰ ਕੀਟਕਾਰ ਦੋਸ਼ੀ ਦੋਸ ਧਰੇ ਨਾਰੰਗ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਈ ਨਾ ਸੁੱਜਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਦ ਸੁਣਿਆ ਧਰ ਧਵਲ ਆਕਾਸ਼ ਸੁਣਿਆ ਦੀਪ ਲੋਪਾ ਤਾਲ ਸੁਣਿਆ ਪੋਹੇ ਨਸਕੈ ਕਾਲ

ਜੁਗਤ ਤਨ ਭੀਤ ਸੁਣੈ ਸਾਸ਼ਤ ਸਿਮਰਤ ਵੇਦ ਨਾਨਕ ਭਗਤੋਂ ਸਦਾ ਵਿਗਾਸੋ ਸੁਣੈ ਦੂਖ ਪਾਪ ਕਾ ਨਾਸ਼ ਸੁਣੈ ਸਤ ਸੰਤੋ ਗਿਆਨ ਸੁਣੈ ਅਠ ਸੜਕਾ ਇਸ਼ਨਾਨ ਸੁਣੈ ਪੜ੍ਹ ਪੜ ਪਾਵੈ ਮਾਨ ਸੁਣੈ ਲਾਗੈ ਸਹਿਜ ਧਿਆਨ ਨਾਨਕ ਭਗਤੋਂ ਸਦਾ ਵਿਗਾਸੋ ਸੁਣੈ ਦੂਖ ਪਾਪ ਕਾ ਨਾਸ਼

ਆਸ ਮੰਨੇ ਕੀ ਗਾਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੂਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹਿ ਚੋਟਾ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੂਏ ਮੰਨੈ ਮਾਰਗ ਠਾਗ ਨਾ ਪਾਏ ਮੰਨੈ ਪਾਤ ਸਿਉ ਪ੍ਰਗਟ ਜਾਏ ਮੰਨੈ ਮਗਨ ਚੱਲੈ ਪੰਥ ਮੰਨੈ ਧਰਮ ਸੇਤੀ ਸੁਨ ਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੂਏ ਮੰਨੈ ਪਾਵਹਿ ਮੋਹ ਦੁਆਰ ਮੰਨੈ ਪਰਵਾਰ ਸਾਧਾਰ ਮੰਨੈ ਤਰੈ ਤਾਰੇ ਗੁਰ ਸਿੱਖ ਮੰਨੈ ਨਾਨਕ ਭਵਹਿ ਨਾ ਭੇਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੂਏ ਪੰਜ ਪਰਵਾਨ ਪੰਜ ਪ੍ਰਧਾਨ ਪੰਜੇ ਪਾਵਹਿ ਦਰਗਹਿ ਮਾਨ ਪੰਜੇ ਸੋਹਿ ਦਰ ਰਾਜਾਨ ਪੰਜਾ ਕਾ ਗੁਰੇਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਣਾ ਨਾਹੀ ਸੁਮਾਰ ਧੌਲ ਧਰਮ ਦਿਆ ਕਾ ਪੂਤ ਸੰਤੋਖ ਥਾਵ ਰਖਿਆ ਜਨ ਸੂਤ ਜੇ ਕੋ ਬੁੱਝੈ ਹੋਵੈ ਸਰਿਆਰ ਧਵਲਾ ਉਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਰੈ ਕਮਜ਼ੋਰ ਜੀ ਅਜਾਦ ਰੰਗਾ ਕਿਨਾਰ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਂ ਸਵਾਲੇ ਰੂਪ ਕੇਤੀ ਦਾ ਜਾਣੈ ਕੌਣ ਕੂਤ ਕੀਤਾ ਪਸਾ ਹੋਏ ਕੁੱਕ ਵਾਓ ਤਿਸਤੇ ਹੋਏ ਲੱਖ ਦਰੀਆ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਹਿਬ ਭਲੀ ਕਾਰ ਤੂਸ ਦਾ ਸਲਾਮਤ ਨਿਰਹੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਯੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਗਸਾਰ ਅਸੰਖ ਮੋਹ ਲਵਲਾਇ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂਸ ਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧਕੂਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੂਰ ਅਸੰਖ ਗਲ ਵੱਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜ ਯਾਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਜੁਦ ਭਾਵੈ ਸਾਈ ਭਲੀ ਕਾਰ ਤੂਸ ਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋਹ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਯੋਗ ਵਖਾਣ ਜਿਨ ਇਹ ਲਿਖੇ ਤੇ ਸਿਰ ਨਾਹੇ ਜੇ ਫੁਰਮਾਏ ਤਿਵ ਤਿਵ ਪਾਹੇ ਜੇ ਤਾ ਕੀਤਾ ਤੇਤਾ ਨਾਵ ਬਿਣਨਾਵੈ ਨਾਹੀ ਕੋ ਥਾਵ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂਸ ਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤਾ ਉੱਤਰ ਸੁਖੇਹ ਮੂਦ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਆ ਉਹ ਧੋਏ ਭਰੀਐ ਮਤ ਪਾਪਾ ਕਾ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮ ਆਵ ਹੋ ਜਾਹੋ ਤੀਰਥ ਤਪ ਦਿਆ ਦੱਤ ਦਾਨ ਜੇ ਕੋ ਭਾਵੈ ਦਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਤਾਥ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਵਣ ਸੋ ਵੇੜਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਰੂਤੀ ਮਹਵ ਕਵਣ ਜਿਤ ਹੋਆ ਆਕਾਰ ਵੇਲਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ ਥਿਤ ਵਾਰ ਨਾ ਜੋਗੀ ਜਾਣਾ ਰੁੱਤ ਮਾਹੋ ਨਾ ਕੋਈ ਜਾ ਕਰਤਾ ਸਿਰ ਠੀਕਾਓ ਸਾਜੇ ਆਪੇ ਜਾਣਾ ਸੋਈ ਕਿਉਂ ਕਰ ਆਖਾ ਕਿਉਂ ਸਾਲਾਹੀ ਕਿਉਂ

ਗਿਆਨ ਸੂ ਹੈ। ਪਾਤਲ ਪਾਤਲ ਰੱਖ ਆਗਸ ਆਗਸ ਉੜਗ ਉੜਗ ਭਾਲ ਥਕੇ ਵੇਦ ਕਹਿਨਿਕ ਵਾਤ ਸਹਸ ਅਠਾਰ ਹੈ ਕਹਿਨ ਕਤੇ ਬਸਲੂ ਇਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾਈ ਸਾਰਾ ਹੇਤੀ ਸੁਰਤ ਨਾ ਪਾਈਆ ਨਦੀਆਂ ਤੈ ਵਾਹ ਪਵਹਿ ਸਮੁੰਦ ਨਾ ਜਾਣੀਆਂ ਹੈ ਸਮੁੰਦ ਸਾਹ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨਹੂ ਨਾ ਵਿਸਰ ਹੈ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨ ਦੇਣ ਨਾ ਅੰਤ ਅੰਤ ਨਾ ਵੇਖਣ ਸੁਣ ਨਾ ਅੰਤ

ਆਵੜ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ ਜੇ ਵਡਾਵ ਜਾਣੇ ਆਪ ਆਪ ਨਾਨਕ ਨਦਰੀ ਕਰਮਿੰਦਾ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤੁਮਾਏ ਕੇਤੇ ਮੰਗਹਿ ਜੋਧ ਉਪਾਰ ਕੇਤਿਆ ਗਣਤ ਨਹੀਂ ਵਿਚਾਰ ਕੇਤੇ ਖਾਵ ਤੁੱਟਹਿ ਵੇਕਾਰ ਕੇਤੇ ਲੈ ਲੈ ਮੁਕਰ ਪਾਹੇ ਕੇਤੇ ਮੂਰਖ ਖਾਹੀ ਖਾਹੇ ਕੇਤੇ ਆ ਦੁਖ ਭੂ ਸਦ ਮਾਰੇ ਭੇ ਦਾਤ ਤੇਰੀ ਦਾਤਾਰ ਬੰਧ ਖਲਾਸੀ ਭਾਣੇ ਹੋਏ ਹੋ ਰਾਖ ਨ ਸਕੈ ਕੂਏ ਜੇ ਕੋ ਖਾਇ ਕਾਖਣ ਪਾਏ ਉਹ ਜਾਣੈ ਜੇਤੀਆ ਮੋਹਿ ਖਾਏ ਆਪੇ ਜਾਣੈ ਆਪੇ ਦੇ ਆਖ ਹੈ ਸੇ ਭੇ ਕੇ ਜਿਸਨੂੰ ਬਖਸ਼ਿਸ਼ ਸਿਫਤ ਸਾਲਾ।

ਪ੍ਰਵਾਨ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਬਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖਾ ਗ੍ਰਹਿ ਲਿਵਲਾਇ ਆਖਹਿ ਵੇਦ ਪਾਠ ਪੁਰਾਣ ਆਖਹਿ ਪੜੇ ਕਰਹਿ ਵਖਿਆਣ ਆਖਹਿ ਬ੍ਰਹਮੇ ਆਖਹਿ ਇੰਦੋ ਆਖਹਿ ਗੋਪਿਤ ਗੋਵਿੰਦ ਆਖਹਿ ਈਸ਼ਰ ਆਖਹਿ ਸਿੱਧ ਆਖਹਿ ਕੇਤੇ ਕੀਤੇ ਬੁੱਧ ਆਖਹਿ ਦਾਨੁ ਆਖਹਿ ਦੇਵ ਆਖਹਿ ਸੁਰ ਨਰ ਮੁਨ ਜਨ ਸੇਵ ਕੇਤੇ ਆਖਹਿ ਆਖਣ ਪਾਹੇ ਕੇਤੇ ਕਹਿ ਕਹਿ ਉਠ ਉਠ ਜਾਹੇ ਏਤੇ ਕੀਤੇ ਹੋਰ ਕਰੇ ਤਾਖ ਨਸ ਕਹਿ ਕੇ ਕੇ ਜਿਵੜ ਭਾਵੈ ਤਿਵੜ ਹੋਏ ਨਾਨਕ ਜਾਣ ਸੱਚ ਸੂਏ ਜੇ ਕੋ ਆਖੈ ਬੋਲ ਵਿਗਾੜ ਤਾ ਲਿਖੀਐ ਸਿਰ ਗਾ ਵਾਰਾ ਗਾ ਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦਿਆਂ ਨੇ ਗਾ ਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਪ੍ਰੀਸ਼ਮ ਕਹੀ ਅਨ ਕੇਤੇ ਗਾਵਣ ਹਾਰੇ ਗਾਵਹਿ ਤੁਹਨ ਪੌਣ ਪਾਣੀ ਬਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸ਼ਰ ਬਨਮਨ ਦੇਵੀ ਸੋਹਨ ਸਦਾ ਸੁਆਰੇ ਗਾਵੈ ਦੇ ਦਰਸ਼ਨ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਸੁਰ ਯੁਗ ਯੁਗ ਵੇਦਾ ਨਾਲੇ ਗਾਵਹਿ ਮੋਹਣੀਆਂ ਮਨ ਮੋਹਨ ਸੁਰਗਾ ਮੱਛ ਪਾਇਆਲੇ ਗਾਵਨ ਰਤਨ ਪਾਏ ਤੇਰੇ ਆਠ ਸੱਠ ਤੀਰਥ ਨਾਲੇ ਗਾਵਹਿ ਜੋਧ ਮਹਾਂਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਾ ਕਰ ਰੱਖੇ ਧਾਰੇ ਸਹੀ ਤੁਦਨੋਂ ਗਾਵਹਿ ਜੋ ਤੁਦ ਭਾਵਨ ਰਥੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨਾਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਰ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸ਼ੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂੰ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹ ਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਜਾਈ ਮੁੰਡਾ ਸੰਤੋ ਸਰਮਪਤ ਝੋਲੀ ਧਿਆਨ ਕੀ ਕਹੇ ਵਿਭੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਦਾਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ਼ ਸਾਯਾਦੇਸ਼ ਆਦਿਆ ਨੀਲਿਆ ਨਾ ਦਿਆ ਨਾਹਤ ਜੁਗ ਜੁਗ ਏਕੂਵੇਸ਼ ਭੁਗਤ ਗਿਆ ਦਿਆ ਭੰਡਾਰਨ ਘਟ ਘਟ ਵਜੈ ਨਾਦ ਆਪ ਨਾਥ ਨਾਥੀ ਸਭ ਜਾ ਕੇ ਰਿਧ ਸਿੱਧ ਅਵਰਾ ਸਾਧਨ

ਨਦਰੀ ਕਰਮ ਪਵੈ ਨੀਸਾਨ ਕਜ ਪਕਾਈ ਉਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਗਏ ਹੋ ਧਰਮ ਗਿਆਨ ਖੰਡ ਕਾਖ ਹੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਰਨ ਮਹੇਸ਼ ਕੇਤੇ ਬਰਮੇ ਘਾੜਤ ਘੜੀਓ ਹੈ ਰੂਪ ਰੰਗ ਕੇ ਵੇਸ਼ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ਼ ਕੇਤੇ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸ਼ਿਵ ਕੇਤੇ ਨਾਨਕ ਅੰਤ ਨਾਂਤ ਗਿਆਨ ਖੰਡ ਮਹਿ ਗਿਆਨ ਪ੍ਰਚੰਡੋ ਤਿੱਥੈ ਨਾਦ ਬਿਨੋਦ ਕੋਟ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਆ ਬਹੁਤ ਅਨੂਪ ਤਾ ਕੀਆ ਗੱਲਾਂ ਕਥੀਆ ਨਾ ਜਾਹੇ ਜੇ ਕੋ ਕਹੈ ਪਿਛੈ ਪਛਤਾਏ ਤਿੱਥੈ ਘੜੀਆ ਸੁਰਤ ਮਤ ਮਨ ਬੁੱਧ ਤਿੱਥੈ ਘੜੀਆ ਸੁਰਾ ਸ਼ੁੱਧ।

ਕਾਗ ਰੂਪ ਨਾ ਕਥਨੇ ਜਾਹੇ ਨਾ ਉਹ ਮਰਹਿ ਨਾ ਠੱਗ ਜਾਹੇ ਜਿਨਕਾ ਰਾਮ ਵਸੈ ਮਨ ਬਾਹੇ ਜਿੱਥੇ ਭਗਤ ਵਸੈ ਕੇ ਲੋਅ ਕਰਹਿ ਆਨੰਦ ਸੁੱਚਾ ਮਨ ਸੂਏ ਸੱਚ ਖੰਡੋ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰਪਾਣ।

ਮਥਾ ਕਵਨ ਕਰਮ ਨਾਮ ਵਰਣਤ ਸੁਮਤ ਭੁਜੰਗ ਪ੍ਰਿਆਦ ਛੰਦ ਨਮਸਤੂੰ ਅਕਾਲੇ ਨਮਸਤੂੰ ਕਿਰਪਾਲੇ ਨਮਸਤੂੰ ਅਰੂਪੇ ਨਮਸਤੂੰ ਅਨੂਪੇ ਨਮਸਤੂੰ ਅਭੇਖੇ ਨਮਸਤੂੰ ਅਲੇਖੇ ਨਮਸਤੂੰ ਅਕਾਇ ਨਮਸਤੂੰ ਅਜਾਇ ਨਮਸਤੂੰ ਅਗੰਜੇ ਨਮਸਤੂੰ ਅਭੰਜੇ ਨਮਸਤੂੰ ਅਨਾਮੇ ਨਮਸਤੂੰ ਅਠਾਮੇ ਨਮਸਤੂੰ ਅਕਰਮੰ ਨਮਸਤੂੰ ਅਧਰਮੰ ਨਮਸਤੂੰ ਅਨਾਮੰ ਨਮਸਤੂੰ ਅਧਾਮੰ ਨਮਸਤੂੰ ਅਜੀਤੇ ਨਮਸਤੂੰ ਅਭੀਤੇ ਨਮਸਤੂੰ ਅਬਾਹੇ ਨਮਸਤੂੰ ਅਟਾਹੇ ਨਮਸਤੂੰ ਅਨੀਲੇ ਨਮਸਤੂੰ ਅਨਾਦੇ ਨਮਸਤੂੰ ਅਸ਼ੇਦੇ ਨਮਸਤੂੰ ਅਗਾਧੇ ਨਮਸਤੂੰ ਅਗੰਜੇ ਨਮਸਤੂੰ ਅਭੰਜੇ ਨਮਸਤੂੰ ਉਦਾਰੇ ਨਮਸਤੂੰ ਅਪਾਰੇ ਨਮਸਤੂੰ ਸੋਏਕੈ ਨਮਸਤੂੰ ਅਨੇਕੈ ਨਮਸਤੂੰ ਅਭੂਤੇ ਨਮਸਤੂੰ ਅਜੂਪੇ ਨਮਸਤੂੰ ਨਿਰਕਰਮੇ ਨਮਸਤੂੰ ਨਿਰਭਰਮੇ ਨਮਸਤੂੰ ਨਿਰਦੇਸ਼ੇ ਨਮਸਤੂੰ ਨਿਰਭੇਸ਼ੇ ਨਮਸਤੂੰ ਨਿਰਨਾਮੇ ਨਮਸਤੂੰ ਨਿਰਕਾਮੇ ਨਮਸਤੂੰ ਨਿਰਧਾਤੇ ਨਮਸਤੂੰ ਨਿਰਘਾਤੇ ਨਮਸਤੂੰ ਨਿਰਧੂਤੇ ਨਮਸਤੂੰ ਅਭੂਤੇ ਨਮਸਤੂੰ ਅਲੋਕੇ ਨਮਸਤੂੰ ਅਸ਼ੋਕੇ ਨਮਸਤੂੰ ਨਿਰਧਾਪੇ ਨਮਸਤੂੰ ਅਥਾਪੇ ਨਮਸਤੂੰ ਤ੍ਰਮਾਨੇ ਨਮਸਤੂੰ ਨਿਧਾਨੇ ਨਮਸਤੂੰ ਅਗਾਹੇ ਨਮਸਤੂੰ ਅਬਾਹੇ ਨਮਸਤੂੰ ਦੁਰਵਰਗੇ ਨਮਸਤੂੰ ਅਸਰਗੇ ਨਮਸਤੂੰ ਪ੍ਰਭੋਗੇ ਨਮਸਤੂੰ ਸੁਜੋਗੇ ਨਮਸਤੂੰ ਅਰੰਗੇ ਨਮਸਤੂੰ ਅਭੰਗੇ ਨਮਸਤੂੰ ਅਗਮੇ ਨਮਸਤਸਤਰਮੇ ਨਮਸਤੂੰ ਜਲਾਸ਼ਰੇ ਨਮਸਤੂੰ ਨਿਰਾਸ਼ਰੇ ਨਮਸਤੂੰ ਅਜਾਤੇ ਨਮਸਤੂੰ ਅਪਾਤੇ ਨਮਸਤੂੰ ਅਮਜਵੇ ਨਮਸਤਸਤ ਅਜਵੇ ਅਦੇਸ਼ੰ ਅਦੇਸ਼ੇ ਨਮਸਤੂੰ ਅਭੇਸ਼ੇ ਨਮਸਤੂੰ ਨਿਰਧਾਮੇ ਨਮਸਤੂੰ ਨਿਰਵਾਮੇ ਨਮ ਸਰਵਕਾਲੇ ਨਮ ਸਰਵਦਿਆਲੇ ਨਮ ਸਰਵਰੂਪੇ ਨਮ ਸਰਵਭੂਪੇ ਨਮੋ ਸਰਵਖਾਪੇ ਨਮੋ ਸਰਵਥਾਪੇ ਨਮੋ ਸਰਵਕਾਲੇ ਨਮੋ ਸਰਵਪਾਲੇ ਨਮਸਤਸਤ ਦੇਵੈ ਨਮਸਤੂੰ ਅਭੇਵੈ ਨਮਸਤੂੰ ਅਜਨਮੇ ਨਮਸਤੂੰ ਸੋਬਨਮੇ ਨਮੋ ਸਰਵਗਾਉਨੇ ਨਮੋ ਸਰਵਭਾਵਨੇ ਨਮੋ ਸਰਵਰੰਗੇ ਨਮੋ ਸਰਵਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੂੰ ਅਭਰਣੇ ਨਮਸਤੂੰ ਅਮਰਣੇ ਨਮਸਤੂੰ ਜਰਾਰੰ ਨਮਸਤੂੰ ਕਰਤਾਰੰ ਨਮੋ ਸਰਵਧੰਦੇ ਨਮੋਸਤ ਅਬੰਧੇ ਨਮਸਤੂੰ ਨਿਰਸਾਕੇ ਨਮਸਤੂੰ ਨਿਰਭਾਕੇ ਨਮਸਤੂੰ ਰਹੀਮੇ ਨਮਸਤੂੰ ਕਰੀਮੇ ਨਮਸਤੂੰ ਅਨੰਤੇ ਨਮਸਤੂੰ ਮਹੰਤੇ ਨਮਸਤਸਤਰਾਗੇ ਨਮਸਤੂੰ ਸੁਹਾਗੇ ਨਮ ਸਰਵਸੋਖੰ ਨਮ ਸਰਵਪੋਖੰ ਨਮ ਸਰਵਕਰਤਾ ਨਮ ਸਰਵਹਰਤਾ ਨਮ ਯੋਗ ਯੋਗੇ ਨਮ ਭੋਗ ਭੋਗੇ ਨਮੋ ਸਰਵਦਿਆਲੇ ਨਮ ਸਰਵਪਾਲੇ ਚਾਚਰੀ ਛੰਦੁਤਵੈ ਪ੍ਰਸਾਦਿ

ਨਿਧਾਨ ਹੈ, ਦੁਰਵਰਗ ਹੈ, ਅਸਰਗ ਹੈ, ਅਨੀਲ ਹੈ, ਅਨਾਦ ਹੈ, ਅਜੇ ਹੈ, ਅਜਾਦ ਹੈ, ਜਨਮ ਹੈ, ਵਰਣ ਹੈ, ਭੂਤ ਹੈ, ਭਰਨ ਹੈ, ਗੰਜ ਹੈ, ਭੰਜ ਹੈ, ਝੂਜ ਹੈ, ਝੰਜ ਹੈ, ਅਮੀਖ ਹੈ, ਰਫੀਕ ਹੈ, ਧੰਦ ਹੈ, ਅਬੰਧ ਹੈ, ਨਿਰਬੂਝ ਹੈ, ਸੂਜ ਹੈ, ਅਕਾਲ ਹੈ, ਅਜਲ ਹੈ, ਅਲਹ ਹੈ, ਅਜਹ ਹੈ, ਅਨੰਤ ਹੈ, ਮਹੰਤ ਹੈ, ਅਲੀਖ ਹੈ, ਨਿਰਸਰੀਕ ਹੈ, ਨਿਰਲੰਬ ਹੈ, ਅਸੰਭ ਹੈ,

ਏਕ ਹੈ ਫਿਰ ਏਕ ਹੈ ਭੁਜੰਗ ਪ੍ਰਿਆਦ ਛੰਦਮ ਨਮੋ ਸਰਬ ਮਾਨੇ ਸਮਸਤ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਅਨੰਗੀਆਂ ਨਾਥੇ ਨਰਸੰਗੀ ਪ੍ਰਮਾ

ਬਾਦ ਬਾਦੇ ਅਨੰਗੀਆ ਨਾਮੇ ਸਮਸਤੀ ਸਰੂਪ ਹੈ ਪ੍ਰਭੰਗੀ ਪ੍ਰਮਾਥੇ ਸਮਸਤੀ ਬਭੂਤੇ ਕਲੰਗੰ ਬਿਨਾ ਨੇ ਕਲੰਗੀ ਸਰੂਪੇ ਨਮ ਰਾਜ ਰਾਜੇਸ਼ਰੂੰ ਪਰਮ ਰੂਪੇ ਨਮੋ ਜੋਗ ਜੋਗੇਸ਼ਰੂੰ ਪਰਮ ਸਿੱਧੇ ਨਮ ਰਾਜ ਰਾਜੇਸ਼ਰੂੰ ਪਰਮ ਬ੍ਰਿਧੇ ਨਮ ਸ਼ਸਤ੍ਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਨਮ ਪਰਮ ਗਿਆਤਾ ਨਮੋ ਲੋਕ ਮਾਤਾ ਅਪੇਖੀ ਅਭਰਮੀ ਅਭੋਗੀ ਅਭੁਗਤੇ ਨਮੋ ਜੋਗ ਜੋਗੇਸ਼ਵਰੰ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ।

ਦੀਅ ਨਾਮ ਅਕਾਮ ਸਮਸਤ ਪਰਾਜੀ ਸਮਸਤ ਸਤਾਮ ਤੇਰਾ ਜੋਰ ਚਾਜਰੀ ਸ਼ਾਂਦਮ ਜਲੇ ਹੈ ਥਲੇ ਹੈ ਅਭੀਤ ਹੈ ਅਭੇ ਹੈ ਪ੍ਰਭੂ ਹੈ ਅਜੂ ਹੈ ਦੇਸ਼ ਹੈ ਅਭੇਸ਼ ਹੈ ਭੁਜੰਗ ਪ੍ਰਦ ਛਾਂਦਮ ਅਗਾਧ ਅਬਾਧੇ ਆਨੰਦੀ ਸਰੂਪੇ ਨਮ ਸਰਮਾਨੇ ਸਮਸਤ ਨਿਧਾਨੇ ਨਮਸਤੂੰ ਦ੍ਰਨਾਥੇ ਨਮਸਤੂੰ ਪਰਮਾਥੇ ਨਮਸਤੂੰ ਅਗੰਜੇ ਨਮਸਤੂੰ ਅਪੰਜੇ ਨਮਸਤੂੰ ਅਕਾਲੇ ਨਮਸਤੂੰ ਅਪਾਲੇ ਨਮ ਸਰਵਦੇਸੇ ਨਮ ਸਰਵਭੇਸੇ ਨਮੋ ਰਾਜੇ ਨਮੋ ਸਾ ਸਾ ਜੇ ਨਮੋ ਸਾ ਸਾ ਹੇ ਨਮੋ ਮਹਾ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਗ ਰੋਖੇ ਨਮ ਸੁਖ ਸੋਖੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮ ਸਰਵ ਜੀਤੰ ਨਮ ਸਰਵ ਭੀਤੰ ਨਮ ਸਰਵ ਗਿਆਨ ਨਮ ਪਰਮ ਤਾਨ ਨਮ ਸਰਵ ਮੰਤਰੰ ਨਮ ਸਰਵ ਜੰਤਰੰ ਨਮ ਸਰਵ ਦ੍ਰਿਸ਼ੰ ਨਮ ਸਰਵ ਕ੍ਰਿਸ਼ੰ ਨਮ ਸਰਵ ਰੰਗੇ ਦ੍ਰਿਭੰਗੀ ਅਨੰਗੇ ਨਮੋ ਜੀਵ ਜੀਵਨ ਨਮ ਬੀਜ ਬੀਜੇ ਅਖਿਜੇ ਭਿਜੇ ਸਮਸਤੰ ਪ੍ਰਸਿੱਜੇ ਕਿਰਪਾਲੂੰ ਸਰੂਪੇ ਕੁਕਰੂੰ ਪ੍ਰਣਾਸੀ ਸਦਾ ਸਰਬਦਾਰਿਦ ਸਿਧੰ ਨਿਵਾਸੀ ਚਰਪਟ ਛੰਦ ਤਵੈ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਅਲਹ ਕਰਮੰ ਸਰਵੰ ਦਾਤਾ ਸਰਵੰ ਗਿਆਤਾ ਸਰਵੰ ਭਾਨੇ ਸਰਵੰ ਮਾਨੇ ਸਰਵੰ ਪ੍ਰਾਣ ਸਰਵੰ ਕਰਾਣ ਸਰਵੰ ਭੁਗਤਾ ਸਰਵੰ ਜੁਗਤਾ ਸਰਵੰ ਦੇਵੰ ਸਰਵੰ ਭੇਵੰ ਸਰਵੰ ਕਾਲੇ ਸਰਵੰ ਪਾਲੇ ਰੂ ਆਲ ਛਾਂਦੋ ਤਵੈ ਪ੍ਰਸਾਦਮ ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ ਸਰਵ ਮਾਨ ਤ੍ਰਮਾਨ ਦੇਵ ਭੇਵਾਦ ਉਦਾਰ ਸਰਵ ਪਾਲਕ ਸਰਵ ਕਾਲਕ ਸਰਵ ਕੋ ਪੁਨ

ਜਗਤ ਪੂਰਨ ਪੁਰਖ ਅਪਾਰ ਸਰਵ ਵਿਸ਼ਵ ਰਚਿਓ ਸਵਯੰ ਭਵ ਗੜਨ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਆਦੇਸੁ ਧਰਮ ਧਾਮ ਸੁ ਭਰਮ ਰਹਿ ਦਿਆ ਭੂਤ ਅਲਖ ਅਭੇਸ਼ ਅੰਗ ਰਾਗ ਨ ਰੰਗ ਜਾ ਕਹਿ ਜਾਤ ਪਾਤ ਨਾਮ ਗਰਭ ਗੰਜਨ ਦੁਸ਼ਟ ਭੰਜਨ।

ਦ੍ਰਿਸ਼ ਕਰਮਾ ਦ੍ਰਿਸ਼ ਧਰਮ ਸਰਬੈ ਪ੍ਰਨਾਢਿਆ ਅਣਡੰਡ ਬਾਢਿਆ ਚਾਚਰੀ ਸ਼ਾਂਧੋ ਤਵੈ ਪ੍ਰਸਾਦਿ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਯੰ ਕਰਿਯੰ ਨਿਰਨਾਮੇ ਅਕਾਮੇ ਪੂਜਾਂਗ ਪ੍ਰਿਆਦ ਛਾਂਦ ਚਤੁਰ ਚਕਰ ਕਰਤਾ ਚਤੁਰ ਚਕਰ ਹਰਤਾ ਚਤੁਰ ਚਕਰ ਦਾਨੇ ਚਤੁਰ ਚਕਰ ਜਾਨੇ ਚਤੁਰ ਚਕਰ ਵਰਤੀ ਚਤੁਰ ਚਕਰ ਭਰਤੀ ਚਤੁਰ ਚਕਰ ਪਾਲੇ ਚਤੁਰ ਚਕਰ ਕਾਲੇ ਚਤੁਰ ਚਕਰ ਪਾਸੇ ਚਤੁਰ ਚਕਰ ਵਾਸੇ

ਦੇਹੰਦ ਹੈ ਕਿ ਰਾਜਗ ਰਹੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਵੰ ਕਲੀ ਹੈ ਕਿ ਸਰਵੰ ਗਲੀ ਹੈ ਕਿ ਸਰਵਤਰ ਮਾਨਿਆ ਹੈ ਕਿ ਸਰਵਤਰ ਦਾਨਿਆ ਹੈ ਕਿ ਸਰਵਤਰ ਗੌਨ ਹੈ ਕਿ ਸਰਵਤਰ ਭਾਵਨ ਹੈ ਕਿ ਸਰਵਤਰ ਦੇਸ਼ ਹੈ ਕਿ ਸਰਵਤਰ ਭੇਸ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸਾਜ ਹੈ ਕਿ ਸਰਵਤਰ ਦੀਨ ਹੈ ਕਿ ਸਰਵਤਰ ਲੀਨ ਹੈ ਕਿ ਸਰਵਤਰ ਜਾ ਹੋ ਕਿ ਸਰਵਤਰ ਭਾਅ ਹੋ ਕਿ ਸਰਵਤਰ ਦੇਸ਼ ਹੈ ਕਿ ਸਰਵਤਰ ਭੇਸ ਹੈ ਕਿ ਸਰਵਤਰ ਕਾਲ ਹੈ ਕਿ ਸਰਵਤਰ ਪਾਲ ਹੈ ਕਿ ਸਰਵਤਰ ਹੰਤਾ ਕਿ ਸਰਵਤਰ ਗੰਤਾ ਕਿ ਸਰਵਤਰ ਭੇਖੀ ਕਿ ਸਰਵਤਰ ਭੇਖੀ ਕਿ ਸਰਵਤਰ ਕਾਜ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸੁੱਖ ਹੈ ਕਿ ਸਰਵਤਰ ਭੁੱਖ ਹੈ ਕਿ ਸਰਵਤਰ ਤ੍ਰਾਣ ਹੈ ਕਿ ਸਰਵਤਰ ਪ੍ਰਾਣ ਹੈ ਕਿ ਸਰਵਤਰ ਦੇਸ਼ ਹੈ ਕਿ ਸਰਵਤਰ ਭੇਸ ਹੈ ਕਿ ਸਰਵਤਰ ਮਾਨਿਆ ਸਦੈਵ ਪ੍ਰਧਾਨਿਆ ਹੈ ਕਿ ਸਰਵਤਰ ਜਾਪਿਆ ਹੈ ਕਿ ਸਰਵਤਰ ਥਾਪਿਆ ਹੈ ਕਿ ਸਰਵਤਰ ਭਾਨ ਹੈ ਕਿ ਸਰਵਤਰ ਮਾਨ ਹੈ ਕਿ ਸਰਵਤਰ ਇੰਦਰ ਹੈ ਕਿ ਸਰਵਤਰ ਚੰਦਰ ਹੈ ਕਿ ਸਰਵੰ ਕਲੀਮ ਹੈ ਕਿ ਪਰਮੰ ਫਹੀਮ ਹੈ ਕਿ ਆਕਰ ਅਲਾਮ ਹੈ ਕਿ ਸਾਹਿਬ ਕਲਾਮ ਹੈ ਕਿ ਹੁਸਨ ਵਜੂ ਹੈ ਤਮਾਮ ਰੁਜੂ ਹੈ ਹਮੇਸ਼ੂ ਸਲਾਮ ਹੈ ਸਲਿਖਤ ਮੁਦਾਮ ਹੈ ਗਰੀਬ ਸਿਕਸਤਾ ਹੈ ਗਰੀਬ ਉਲਪਰਸਤ।

ਹੈ ਸੋ ਜੁਗਤ ਸੁਦਾ ਹੈ। ਸਦੈਵੰ ਸਰੂਪ ਹੈ, ਭੇਦੀ ਅਨੂਪ ਹੈ, ਸਮਸਤੋ ਪਰਾਜ ਹੈ, ਸਦਾ ਸਰਵਸਾਜ ਹੈ, ਸਮਸਤੁਲ ਸਲਾਮ ਹੈ, ਸਦੈਵਲ ਅਕਾਮ ਹੈ, ਨਿਰਬਾਧ ਸਰੂਪ ਹੈ, ਅਗਾਧ ਹੈ, ਅਨੂਪ ਹੈ। ਓਮ ਆਦਿ ਰੂਪੇ ਅਨਾਸ ਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਦ੍ਰਿਵਰਗਨ ਤ੍ਰਿਵਾਦੇ ਗੰਜੇ ਅਗਾਧੇ ਸੁਭੰ ਸਰਭਾਗੇ ਸੁਸਰਭਾਵਨੁਰਾਗੇ ਤ੍ਰਿਭੁਗਤ ਸਰੂਪ ਹੈ, ਛਿਜ ਹੈ, ਛੂਤ ਹੈ, ਕਿ ਨਰਕੰ ਵਰਣਾਸ ਹੈ, ਪ੍ਰਿਥਵਲ ਪ੍ਰਵਾਸ ਹੈ, ਨਿਰੁਕਤ ਪ੍ਰਭਾ ਹੈ, ਸਦੈਵੰ ਸਦਾ ਹੈ, ਵਿਭੁਗਤ ਸਰੂਪ ਹੈ, ਪਰ ਜੁਗਤ ਅਨੂਪ ਹੈ, ਨਿਰੁਕਤ ਸਦਾ ਹੈ।

ਸਰਵੰਤਾ ਸਰਵੰਗੰਤਾ ਸਰਵੰਖਿਆਤਾ ਸਰਵੰਗਿਆਤਾ ਸਰਵੰਹਰਤਾ ਸਰਵੰਕਰਤਾ ਸਰਵੰਪ੍ਰਾਣੰ ਸਰਵੰਤਰਾਣੰ ਸਰਵੰਕਰਮੰ ਸਰਵੰਧਰਮੰ ਸਰਵੰਯੁਕਤਾ ਸਰਵੰਮੁਕਤਾ ਰਸਾਵਲ ਛਾਂਦਤਵਾ ਪ੍ਰਸਾਦੰ ਨਮੋ ਨਰਕਨਾਸ਼ੇ ਸਦੈਵੰ ਪ੍ਰਕਾਸ਼ੇ ਅਨੰਗੰ ਸਰੂਪੇ ਅਭੰਗੰ ਵਿਭੂਤੇ ਪ੍ਰਮਾਦੰ ਪ੍ਰਮਾਥੇ ਸਦਾ ਸਰਵਸਾਥੇ ਅਗਾਧ ਸਰੂਪੇ ਨਿਰਬਾਧ ਵਿਭੂਤੇ ਅਨੰਗੀ ਅਨਾਮੇ ਨਿਰਭੰਗੀ ਦ੍ਰਕਾਮੇ ਨਿਰਭੰਗੀ।

ਹੈਗਾ ਸਾਹਿਬ ਦਿਮਾਗ ਹੈਗੇ, ਹੁਸਨੁਲ ਚਿਰਾਗ ਹੈਗੇ, ਕਾਮਨ ਕਰੀਮ ਹੈਗਾ, ਰਾਜਕ ਰਹੀਮ ਹੈ, ਕਿ ਰੋਜੀ ਦੇ ਹੰਦ ਹੈਗੇ, ਰਾਜਕ ਰਹਿੰਦ ਹੈ, ਕਰੀਮੁਲ ਕਮਾਲ ਹੈਗੇ, ਹੁਸਨੁਲ ਜਮਾਲ ਹੈ, ਗਰੀਮੁਲ ਖਰਾਜ ਹੈ, ਗਰੀਬੁਲ ਨਿਵਾਜ ਹੈ, ਰੀਫੁਲ ਸਿਕਾਨ ਹੈ, ਰਾਸਲ ਫਿਕਾਨ ਹੈ, ਕਲੰਗੰ ਪ੍ਰਣਾਸ ਹੈ, ਸਮਸਤੁਲ ਨਿਵਾਸ ਹੈ, ਗੰਜੁਨ ਗਰੀਮ ਹੈ, ਰਜਾਇਕ ਰਹੀਮ ਹੈ, ਸਮਸਤੁਲ ਜੁਬਾ ਹੈਗਾ, ਸਾਹਿਬ ਕਰਾ ਹੈਗਾ, ਨਰਕਮ ਪ੍ਰਣਾਸ ਹੈ, ਬਹਿਸਤੁਲ ਨਿਵਾਸ ਹੈ, ਕਿ ਸਰਬੁਲ ਗਵਾਨ ਹੈ, ਹਮੇਸ਼ੁਰ ਰਵਾਨ ਹੈ, ਤਮਾਮੁਲ ਤਮੀਜ ਹੈ, ਸਮਸਤੁਲ ਅਜੀਜ਼ ਹੈ, ਪਰਮ ਪਰਮੀਸ ਹੈ, ਸਮਸਤੁਲ ਅਦੀਸ਼ ਹੈ, ਦੇਸੁਲ ਅਲੇਖ ਹੈ, ਹਮੇਸ਼ੁਰ ਅਭੇਖ ਹੈ, ਜਿਮਨ ਜਮਾ ਹੈ, ਮਿਕੁਲ ਇਮਾ ਹੈ, ਕਰੀਮੁਲ ਕਮਾਲ ਹੈ, ਕਿ ਜੁਰਦ ਜਮਾਲ ਹੈ, ਕਿ ਅਚਰੰਗ ਪ੍ਰਕਾਸ਼ ਹੈ, ਕਿ ਅਮਿਤੋ ਸੁਭਾਸ ਹੈ, ਕਿ ਅਜਬ ਸਰੂਪ ਹੈ, ਕਿ ਅਮਿਤੋ ਵਿਭੂਤ ਹੈ, ਕਿ ਅਮਿਤੋ ਪਸਾ ਹੈ, ਕਿ ਆਦਮ ਪ੍ਰਭਾ ਹੈ, ਕਿ ਅਚਰੰਗ ਅਨੰਗ ਹੈ, ਕਿ ਅਮਿਤੋ ਅਭੰਗ ਹੈ, ਮਦ ਭਾਰ ਛੰਦ ਤਵੈ

ਠੜੋ ਪਾਰਮ ਆ ਡੀਠ ਧਰਮ ਅਤਿ ਢੀਠ ਕਰਮ ਵਣ ਵਰਣ ਅਨੰਤ ਦਾਤਾ ਮਹੰਤ ਹਰ ਬੋਲ ਮਨ ਛੰਦ ਤਵੈ ਪ੍ਰਸਾਦਿ।

ਨਾਥ ਪਰਮਾਥੇ ਅਜੂਨੀ ਅਮੂਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮ ਅਪਰਮ ਅਗੰਜੇ ਅਲੇਖੇ ਭੁਜੰਗ ਪ੍ਰਿਆਦ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸ਼ਯ ਗੰਜੁਲ ਹਨਾਮੇ ਸਮਸਤੁਲ ਨਿਵਾਸ਼ਯ ਨਿਰਕਾਮੰ ਵਿਭੂਤੇ ਸਮਸਤੁਲ ਸਰੂਪੇ ਕੁਕਰਮੰ ਪ੍ਰਣਾਸ਼ਯ ਸੁਧਰਮੰ ਵਿਭੂਤੇ ਸਦਾ ਸਚਿਦਾਨੰਦ ਸੁਧਰੰ ਪ੍ਰਣਾਸ਼ਯ ਕ੍ਰਿਮਲ ਕੁਨਿੰਦਾ ਸਮਸਤੁਲ ਨਿਵਾਸੀ ਅਜਾਇਬ ਵਿਭੂਤੇ ਗਜਾਇਬ ਗਨੀਮੇ ਹਰਿਅੰ ਕਰਿਅੰ ਕਰਿਮਲ ਰਹੀਮੇ ਚਤੁਰ ਜਗਰ ਵਰਤੀ ਚਤੁਰ

ਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪੌਣ ਗਗੌਨ ਕੋ ਜਾਤਨ ਵਾਰੇ ਭਾਰੀ ਬਜਾਨ ਕੇ ਭੂਪ ਭਲੀ ਵਿਦਨ ਜਾਵਤ ਸੀਸਨਾ ਜਾਤ ਵਿਚਾਰੇ ਏਤੇ ਭਏ ਤੋ ਕਹਾਂ ਭਏ ਭੂਪਤ ਅੰਤ ਕੋ ਨੰਗ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇ ਦਿਸ਼ਾਨ ਕੋ ਬਾਜ ਢੂਲ ਮਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ਼੍ਰੀ ਪਦ ਸ਼੍ਰੀ ਭਗਵਾਨ ਭਜੇ ਬਿਨ ਅੰਤ ਕਉ ਅੰਤ ਕੇ ਧਾਮ ਸਿਧਾਰੇ।

ਫਨਿੰਦਰ ਸਾਜਰ ਭੂਤ ਭਵਿੱਖ ਭਵਾਂਜ ਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਪੈਂਗੇ ਪੁੰਨ ਪ੍ਰਤਾਪਨ ਬਾੜ ਜੈਤ ਧੁਨ ਪਾਪਨ ਗੇ ਬਹੁ ਪੁੰਜ ਖਪੈਂਗੇ ਸਾਹ ਸਮੂਹ ਪ੍ਰਸੰਨ ਫਿਰੈ ਜਗ ਸੱਤਰ ਸਭੈ ਅਵਲ।

ਜਾ ਹੋਵੈ ਬੈਠਾ ਕਹੂੰ ਸਵਟ ਭਇਓ ਸ਼ੰਕਰ ਇਕੈਠਾ ਸਿਗਰੀ ਸ੍ਰਿਸ਼ਟ ਦੇ ਖਾਇਆ ਜਮ ਭਾਵੁ ਆ ਜੁਗਾਸਰੂ ਸਵਯੰ ਭਾਵੁ ਅਵਰੱਛਾ ਮੀਰੀ ਤੁਮ ਕਰੋ ਸਿੱਖ ਉਵਾਰ ਅਸਿਖ ਸੰਘਰੋ ਦੁਸ਼ਟ ਜਿਤੇ ਉਠਵਤ ਉਦਪਾਤਾ ਸਗਲ ਮਲੇਛ ਕਰੋ ਰਣਘਾਤਾ ਜੇ ਅਸਤੁਤਾ ਸ਼ਰਨੀ ਪਰੇ ਤਿਨਕੇ ਦੁਸ਼ਟ ਦੁਖਤ ਹੋਵੈ ਮਰੇ ਪੁਰਖ ਜਮਨ ਭਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ।

ਕੋਈ ਸੋਇ ਪਹੁੰਚਾ ਨਾਹੀ ਮਨਸਾ ਸੱਚ ਸੁਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸਿਫ ਨਜਾਰੇ ਕਹੈ ਨਾਨਕ ਜਨ ਮਨ ਨਿਰਮਲ ਸਦਾ ਰਹਿ ਗੁਰਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨ ਮੁਖ ਹੋਵੈ ਹੋਵੈ ਤਾਂ ਸਨ ਮੁਖ ਸਿੱਖ ਕੋਈ ਜੀਅ ਹੋ ਰਹਿ ਗੁਰਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰਾਤਮੈ।

ਹੁਕਮ ਬੁਝਾਏ। ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ ਤਤਾ ਸਾਰ ਨਾ ਜਾਣੀ, ਤਤਾ ਸਾਰ ਨਾ ਜਾਣੀ। ਗੁਰੂ ਬਾਜ ਹੋਂ ਤਤਾ ਸਾਰ ਨਾ ਜਾਣੀ। ਤੇਹੀ ਗੁਣੀ ਸੰਸਾਰ।

Vai, guru. Vai, guru. Vai, guru.

Vaheguru, Vaheguru, Vaheguru, Vaheguru, Vaheguru, Vaheguru.

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ। ਸ਼ੁਕਰਾਨਾ ਹੈ ਆਪ ਜੀ ਦਾ, ਆਪ ਜੀ ਨੇ ਕਿਰਪਾ ਕੀਤੀ ਮਹਾਰਾਜ, ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕੀਤੀ। ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਔਰ ਘਰਾਂ ਵਿੱਚ ਬੈਠ ਕੇ ਵਾਹਿਗੁਰੂ ਸਿਮਰਨ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ, ਸਭ ਦੀਆਂ ਹਾਜ਼ਰੀਆਂ ਅੰਦਰ ਤੇ ਪ੍ਰਵਾਨ ਕਰਨੀਆਂ ਮਹਾਰਾਜ, ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜ ਨਿਵਾਜੀ ਸਾਧ ਸੰਗਤ ਜੀਓ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ

ਕਰਮੀ ਆਵੇ ਕੱਪੜਾ ਨਦਰੀ ਮੋਖ ਤਵਾ। ਨਾਨਕ ਏਵੈ ਜਾਣੀਐ ਸਭ ਆਪੇ ਸੱਚੇ। ਅੰਮ੍ਰਿਤ ਵੇਲੇ ਦਾ ਇਹ ਸਮਾਂ ਉਸ ਪਰਮਾਤਮਾ ਦੀ ਪਾਵਨ ਅਤੇ ਪਵਿੱਤਰ ਨਿੱਘੀ ਗੋਦ ਵਿੱਚ ਬੈਠ ਕੇ ਇਸ ਸਮੇਂ ਨੂੰ ਸਫਲ ਕਰ ਰਹੇ ਹੋ। ਅੱਜ ਦੇ ਜੋ ਹੁਕਮਨਾਮੇ ਦੀ ਦਾਤ ਬਖਸ਼ਿਸ਼ ਹੋਈ ਹੈ, ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਰਸਨਾ ਤੋਂ ਇਹ ਸ਼ਬਦ ਉਚਾਰਨ ਹੋਇਆ ਹੈ।

ਗੁਰਦਾਸ ਪਾਤਸ਼ਾਹ ਮਹਾਰਾਜ ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਦੇ ਵਿੱਚ ਇਹ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਕਿ ਹੇ ਪਰਮਾਤਮਾ ਦੇ ਪਿਆਰਿਓ, ਉਸ ਪਰਮਾਤਮਾ ਨੇ ਇਸ ਜੀਵ ਨੂੰ ਸੰਸਾਰ ਦੇ ਵਿੱਚ ਭੇਜਿਆ ਹੈ

ਕਰਮਕ ਮਾਇਆ ਕਿ ਕਰਮਕ ਮਾਇਆ ਤੁਧ ਸਰੀਰਾ ਜਾ ਤੂੰ ਜਗ ਮਾਇਆ। ਇਸ ਜਗ ਦੇ ਵਿੱਚ ਆ ਕੇ ਪਾਤਸ਼ਾਹ ਕਹਿੰਦੇ ਨੇ ਕਿਹੜਾ ਕਰਮ ਕਰਨ ਵਾਸਤੇ ਭੇਜਿਆ ਸੀ ਤੇ ਕੀ ਕਰ ਰਿਹਾ ਹੈ। ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾਮ ਸਾਇਆ। ਜਿਹੜੇ ਪਰਮਾਤਮਾ ਨੇ ਤੇਰੀ ਰਚਨਾ ਰਚੀ, ਤੈਨੂੰ ਸੰਸਾਰ ਦੇ ਵਿੱਚ ਭੇਜਿਆ, ਉਹਨੂੰ ਹਿਰਦੇ ਵਿੱਚ ਵਸਾਇਆ ਹੀ ਨਹੀਂ। ਹਿਰਦੇ ਵਿੱਚ ਤਾਂ ਦੁਨਿਆਵੀ ਮਾਇਆ ਹੀ ਚੱਲੀ ਜਾਂਦੀ ਹੈ, ਹਿਰਦੇ ਵਿੱਚ ਤਾਂ ਵਿਕਾਰ ਹੀ ਚੱਲੀ ਜਾਂਦੇ ਨੇ। ਕਿਉਂਕਿ ਜੋ ਹਿਰਦੇ ਵਿੱਚ ਚੱਲ ਰਿਹਾ ਹੈ ਨਾ, ਜਿਵੇਂ ਇੱਕ ਫਕੀਰ ਜੰਗਲ ਦੇ ਵਿੱਚ ਬੈਠਾ ਅਤੇ ਭਗਤੀ ਵਿੱਚ ਲੀਨ ਹੋਇਆ, ਸਮਾਧੀ ਲੱਗ ਗਈ, ਹਿਰਦਾ ਇੰਨਾ ਸ਼ਾਂਤ ਹੋ ਗਿਆ, ਸਮਾਧੀ ਲੱਗ ਗਈ, ਸੁਰਤ ਨਿਰੰਕਾਰ ਨਾਲ ਜੁੜ ਗਈ, ਜੰਗਲ ਦੇ ਵਿੱਚ ਬੈਠਾ ਹੈ, ਇਕਾਗਰ ਚਿੱਤ ਹੋ ਕੇ ਬੈਠਾ ਹੈ। ਕਹਿੰਦੇ ਨੇ ਇੰਨਾ ਇਕਾਗਰ ਹੋਇਆ ਕਿ ਆਲੇ ਦੁਆਲੇ ਪੰਛੀ ਘੁੰਮ ਰਹੇ ਸਨ, ਉਹ ਪੰਛੀ ਹੌਲੀ ਹੌਲੀ ਉਹ ਫਕੀਰ ਦੇ ਕੋਲ ਆ ਕੇ ਬਹਿ ਗਏ। ਪੰਛੀਆਂ ਨੂੰ ਵੀ ਇਹ ਮਹਿਸੂਸ ਹੋਇਆ ਕਿ ਇਹ ਜਿਹੜਾ ਬੰਦਾ ਬੈਠਾ ਹੈ ਬੜਾ ਇਕਾਗਰ ਹੈ, ਇਹਦੇ ਤੋਂ ਸਾਨੂੰ ਹੁਣ ਕੋਈ ਖਤਰਾ ਨਹੀਂ ਹੈ। ਉਹ ਕਹਿੰਦੇ ਕੋਲ ਆ ਕੇ ਤਾਂ ਬੈਠੇ ਉਹ ਪੰਛੀ, ਕੋਈ ਆ ਕੇ ਉਹਦੇ ਮੋਢੇ 'ਤੇ ਬਹਿ ਗਿਆ, ਕੋਈ ਸਿਰ 'ਤੇ ਆ ਕੇ ਬਹਿ ਗਿਆ, ਕੋਈ ਉਹਦੀ ਗੋਦ ਵਿੱਚ ਬਹਿ ਗਿਆ। ਫਕੀਰ ਦੀ ਸਮਾਧੀ ਲੱਗੀ, ਇੰਨਾ ਇਕਾਗਰ। ਜਦੋਂ ਨੇਤਰ ਖੋਲ੍ਹੇ, ਪਰਿਵਾਰ ਦੇ ਜੀਆਂ ਨੇ ਵੀ ਵੇਖਿਆ, ਛੱਪਰੀ ਵਿੱਚ ਰਹਿੰਦੇ ਸਨ ਕਿ ਸਮਾਧੀ ਜਦੋਂ ਖੁੱਲ੍ਹੀ, ਨੇਤਰ ਖੋਲ੍ਹੇ ਅਤੇ ਪੰਛੀ ਚਲੇ ਗਏ। ਇੱਕ ਛੋਟਾ ਜਿਹਾ ਬੱਚਾ ਸੀ ਪਰਿਵਾਰ ਦੇ ਵਿੱਚ, ਉਹਨੇ ਆਖਿਆ, ਉਹ ਫਕੀਰ ਦਾ ਪੋਤਰਾ ਲੱਗਦਾ ਸੀ, ਆਖਣ ਲੱਗਾ, ਦਾਦਾ ਜੀ ਅੱਜ ਤੋਂ ਜਦੋਂ ਤੁਸੀਂ ਅੱਖਾਂ ਮੀਚ ਕੇ ਬੈਠੇ ਸੀ ਨਾ, ਅਤੇ ਤੁਹਾਡੇ ਮੋਢੇ 'ਤੇ ਆ ਕੇ ਇੱਕ ਬਹੁਤ ਪਿਆਰਾ ਪੰਛੀ ਬੈਠਾ ਹੈ, ਅਤੇ ਮੈਨੂੰ ਉਹ ਬੜਾ ਪਿਆਰਾ ਲੱਗਿਆ, ਮੈਨੂੰ ਬੜਾ ਸੋਹਣਾ ਲੱਗਿਆ। ਉਹ ਛੋਟੇ ਬੱਚੇ ਨੇ ਉਹ ਬਜ਼ੁਰਗ ਨੂੰ ਆਖਿਆ, ਉਹ ਫਕੀਰ ਨੂੰ, ਅਤੇ ਕੱਲ੍ਹ ਨੂੰ ਜਦੋਂ ਤੁਸੀਂ ਉਹ ਸਮਾਧੀ 'ਚ ਬੈਠੋਗੇ ਨਾ, ਜਦੋਂ ਉਹ ਪੰਛੀ ਤੁਹਾਡੇ ਮੋਢੇ 'ਤੇ ਆ ਕੇ ਬੈਠੇਗਾ ਨਾ, ਮੇਰਾ ਮਨ ਕਰਦਾ ਹੈ ਤੁਸੀਂ ਉਹ ਪੰਛੀ, ਮੈਨੂੰ ਚਾਹੀਦਾ, ਮੈਨੂੰ ਫੜ ਕੇ ਦਿਓ। ਫਕੀਰ ਆਖਣ ਲੱਗਾ, ਠੀਕ ਹੈ, ਕਦੋਂ? ਜਦੋਂ ਕੱਲ੍ਹ ਮੈਂ ਸਮਾਧੀ 'ਚ ਬੈਠਾਂਗਾ, ਪੰਛੀ ਫਿਰ ਆਉਣਗੇ, ਅਤੇ ਮੈਂ ਜਦੋਂ ਮੇਰੇ ਕੋਲ ਆਇਆ ਤਾਂ ਮੈਂ ਤੈਨੂੰ ਫੜ ਕੇ ਦਿਓ। ਅਗਲਾ ਦਿਨ ਉਹ ਬਜ਼ੁਰਗ ਫਕੀਰ ਫਿਰ ਬਹਿ ਗਿਆ, ਅੱਖਾਂ ਮੀਚ ਲਈਆਂ, ਪਰ ਅੱਜ ਪੰਛੀ ਕੋਈ ਨਹੀਂ ਆ ਰਿਹਾ, ਅੱਜ ਜੀਵ ਉਹਦੇ ਲਾਗੇ ਕੋਈ ਨਹੀਂ ਆ ਰਿਹਾ। ਬਥੇਰਾ ਸਮਾਂ ਬੈਠਾ ਰਿਹਾ, ਕੋਈ ਨਹੀਂ ਆਇਆ। ਮਨ ਦੇ ਵਿੱਚ ਸੋਚਣ ਲੱਗਾ, ਅੱਜ ਕੋਈ ਪੰਛੀ ਲਾਗੇ ਨਹੀਂ ਆ ਰਿਹਾ, ਅੱਜ ਕਿਉਂ ਨਹੀਂ ਆ ਰਿਹਾ, ਕਿਉਂ ਨਹੀਂ ਆ ਰਿਹਾ? ਕਿਉਂਕਿ ਪਹਿਲੇ ਦਿਨ ਬੈਠਾ ਸੀ ਫਕੀਰੀ ਬਿਰਤੀ ਦੇ ਨਾਲ, ਅੱਜ ਬੈਠਾ ਹੈ ਸ਼ਿਕਾਰੀ ਵਾਲੀ ਬਿਰਤੀ ਦੇ ਨਾਲ। ਮਨ ਦੇ ਵਿੱਚ ਇਹ ਚੱਲ ਰਿਹਾ ਹੈ, ਆ ਕੇ ਪੰਛੀ ਬੈਠੇ ਤਾਂ ਸਹੀ, ਮੈਂ ਜਦੇ ਫੜ ਲਵਾਂ। ਅੱਜ ਰੱਬ ਦੀ ਯਾਦ ਦੇ ਵਿੱਚ ਨਹੀਂ ਬੈਠਾ, ਅੱਜ ਮਨ ਦੇ ਵਿੱਚ ਇਹ ਵਿਚਾਰ ਚੱਲ ਰਹੇ ਨੇ ਕਿ ਪੰਛੀ ਆ ਕੇ ਮੇਰੇ ਕੋਲ ਬੈਠੇਗਾ, ਮੈਂ ਉਹਨੂੰ ਪਕੜਾਂਗਾ, ਅੱਜ ਬਿਰਤੀ ਸ਼ਿਕਾਰੀ ਵਾਲੀ ਹੈ। ਮਹਾਤਮਾ ਨੇ ਸੁਣਾਉਂਦਿਆਂ, ਹੇ ਇਨਸਾਨ, ਤੇਰੀ ਬਿਰਤੀ ਇਕਾਗਰ ਨਹੀਂ ਹੋਈ ਅਤੇ ਤੇਰੇ ਲਾਗੇ ਪੰਛੀ ਵੀ ਨਹੀਂ ਆਏ,
ਪਰਮਾਤਮਾ ਕਿੱਥੋਂ ਆਏਗਾ? ਆਖੋ ਸਤਨਾਮ। ਮਾਲਕ ਤਾਂ ਉਹ ਟਿਕੇ ਹੋਏ ਭਾਂਡੇ ਦੇ ਵਿੱਚ ਉਹਨੇ ਆ ਕੇ, ਜਿਵੇਂ ਟਿਕੇ ਹੋਏ ਭਾਂਡੇ ਦੇ ਵਿੱਚ ਆਪਾਂ ਕੋਈ ਵਸਤੂ ਪਾਉਂਦੇ ਹਾਂ ਨਾ, ਹਿਲਦੇ ਭਾਂਡੇ ਵਿੱਚ ਕੋਈ ਵਸਤੂ ਨਹੀਂ ਪੈਂਦੀ, ਇਸੇ ਤਰ੍ਹਾਂ ਟਿਕੇ ਹੋਏ ਮਨ ਦੇ ਵਿੱਚ ਪਰਮਾਤਮਾ ਨੇ ਆ ਕੇ ਵਿਰਾਜਮਾਨ ਹੋਣਾ। ਸੇਜ ਏਕ ਏਕੋ ਪ੍ਰਭ ਠਾਕੁਰ, ਗੁਰਮੁਖ ਹਰਿ ਰਾਵੈ ਸੁਖ ਸਾ। ਗੁਰੂ ਅਮਰਦਾਸ ਮਹਾਰਾਜ ਜੀ ਆਖ ਰਹੇ ਨੇ, ਹੇ ਇਨਸਾਨ, ਇਹ ਮਨ ਰੂਪੀ ਭਾਂਡੇ ਦੇ ਵਿੱਚ ਨਾਮ ਰੂਪੀ ਧਨ ਪਾਉਣਾ ਸੀ, ਤੂੰ ਦੁਨਿਆਵੀ ਧਨ ਦੇ ਨਾਲ ਇਹਨੂੰ ਭਰੀ ਫਿਰਦਾ ਹੈ। ਮੂਰਖ ਆਖਿਆ ਮਹਾਰਾਜ ਜੀ ਨੇ, ਕਾਚਾ ਧਨ ਸੰਚੈ ਮੂਰਖ ਗਾਵਾਰ। ਸਾਰੀ ਜ਼ਿੰਦਗੀ ਲੰਘਦੀ ਜਾ ਰਹੀ ਹੈ, ਜਿਹੜਾ ਨਾਮ ਰੂਪੀ ਖਜ਼ਾਨਾ ਜੋੜਨਾ ਸੀ ਉਹ ਤਾਂ ਜੋੜ ਹੀ ਨਹੀਂ ਰਿਹਾ, ਦੁਨਿਆਵੀ ਧਨ ਦੇ ਮਗਰ ਹੀ ਪਿਆ ਹੋਇਆ। ਇਹ ਵੀ ਨਹੀਂ ਆਖਿਆ ਕਿ ਕਿਰਤ ਨਹੀਂ ਕਰਨੀ, ਪਾਤਸ਼ਾਹ ਕਹਿੰਦੇ ਨੇ ਕਿਰਤ ਕਰ, ਨਾਮ ਜਪ ਵੰਡ ਛਕੋ, ਕਿਰਤ ਵੀ ਕਰਨੀ, ਪਰਿਵਾਰ ਵੀ ਪਾਲਣਾ, ਪਰ ਨਾਲ ਨਾਮ ਰੂਪੀ ਕਿਰਤ ਵੀ ਕਰਨੀ ਹੈ, ਸੁੱਚੀ ਕਿਰਤ ਵੀ ਕਰਨੀ, ਨਾਮ ਦਾ ਖਜ਼ਾਨਾ ਵੀ ਜੋੜਨਾ ਹੈ। ਦੇਖੀ ਕਿਤੇ ਜੇ ਦੁਨਿਆਵੀ ਧਨ ਦੇ ਮਗਰ ਹੀ ਲੱਗਾ ਰਿਹਾ, ਅੰਤਕਾਲ ਜੋ ਲਛਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸਰਪ ਜੋਨ ਬਲ ਬਲ ਉਤਰੈ। ਰਾਜ ਸਿੰਘ ਸਹਿਬਾਨ ਕਥਾ ਕਰ ਰਹੇ ਸਨ, ਇਹ ਜਿਹੜੀਆਂ ਜੂਨਾਂ ਬਣਾਈਆਂ ਨੇ ਇਹ ਤੇਰੇ ਮਨ ਦੇ ਖਿਆਲਾਂ ਦੇ ਮੁਤਾਬਕ ਤੈਨੂੰ ਇਹ ਜੂਨਾਂ ਭੁਗਤਣੀਆਂ ਪੈਣਗੀਆਂ। ਮਨ ਦੇ ਖਿਆਲ ਹੀ ਨੇ, ਖਿਆਲ ਹੀ ਇਨਸਾਨ ਨੂੰ ਭਗਵਾਨ ਤੱਕ ਲੈ ਜਾਂਦੇ ਨੇ, ਇਹ ਖਿਆਲ ਹੀ ਨੇ ਇਨਸਾਨ ਨਰਕ ਦੇ ਵਿੱਚ ਚਲਿਆ ਜਾਂਦਾ ਹੈ। ਮਨ ਮੁੱਖ ਭੂਲੇ ਅੰਧ ਗਾਵਾ, ਪਾਤਸ਼ਾਹ ਕਹਿੰਦੇ ਨੇ ਮਨ ਮੁੱਖ ਜਿਹਨੇ ਆਪਣਾ ਮੁੱਖ ਮਨ ਵੱਲ ਨੂੰ ਕਰ ਲਿਆ, ਮਨ ਦੇ ਪਿੱਛੇ ਤੁਰਨ ਵਾਲੇ ਜਿਹੜੇ ਹਿਰਦੇ ਹਨ ਭੁੱਲੇ ਹੋਏ ਹਨ, ਰੱਬ ਦਾ ਨਾਮ ਭੁੱਲ ਗਿਆ, ਮਾਇਆ ਦੇ ਮੋਹ ਵਿੱਚ ਅੰਨੇ ਹੋ ਗਏ,

ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਕਹਿੰਦੇ ਨੇ, ਵਿਖਿਆ ਕੈ ਧਨ ਸਦਾ ਦੁੱਖ ਹੋਏ। ਜਿਹੜੇ ਮਾਇਆ ਦਾ ਧਨ ਹੈ ਨਾ, ਵਿਕਾਰਾਂ ਰੂਪੀ ਧਨ ਵੀ ਕਹਿ ਸਕਦੇ ਹਾਂ, ਇਹ ਦੁੱਖ ਹੀ ਦਿੰਦੀ ਹੈ, ਸੁੱਖ ਤਾਂ ਕਿਸੇ ਭਾਗਾਂ ਵਾਲੇ ਨੂੰ ਦਿੰਦੀ ਹੈ। ਸੁੱਖ ਸਿਰਫ ਉਹਨੂੰ ਹੈ ਜਿਹਨੇ ਦੁਨਿਆਵੀ ਮਾਇਆ ਵੀ ਜੋੜ ਲਈ, ਅਤੇ ਉਸੇ ਦੁਨਿਆਵੀ ਮਾਇਆ ਕਰਕੇ ਹੁਣ ਮਨ ਨੂੰ ਸਬਰ ਅਤੇ ਸੰਤੋਖ ਆ ਗਿਆ, ਅਤੇ ਹੁਣ ਮਨ ਗੁਰੂ ਦੇ ਚਰਨਾਂ ਨਾਲ ਵੀ ਜੁੜਦਾ ਜਾ ਰਿਹਾ।

ਸੱਚੀ ਬਾਣੀ। ਇਹ ਹੈ ਗੁਰੂ ਦੀ ਮੱਤ। ਗੁਰੂ ਦੀ ਮੱਤ ਹੈ ਕਰ ਇਸ਼ਨਾਨ, ਸਿਮਰ ਪ੍ਰਭ ਆਪਣਾ, ਮਨ ਧਨ ਭਏ ਰੋਗਾ। ਇਹ ਗੁਰੂ ਦੀ ਮੱਤ ਹੈ, ਗੁਰੂ ਦੀ ਮੱਤ ਦੇ ਅਨੁਸਾਰ ਚੱਲੀ। ਗੁਰੂ ਤੈਨੂੰ ਨਾਮ ਰੂਪੀ ਖਜ਼ਾਨਾ ਬਖਸ਼ਿਸ਼ ਕਰ ਦੇਣਗੇ, ਅਤੇ ਜਿਹੜਾ ਦੁਨਿਆਵੀ ਧਨ ਜੋੜੀ ਜਾਂਦਾ, ਪਾਤਸ਼ਾਹ ਕਹਿੰਦੇ ਨੇ ਇਹ ਤਾਂ ਨਾ ਕਿਸੇ ਦੇ ਕੋਲ ਰਿਹਾ ਹੈ ਨਾ ਰਹਿਣਾ।

ਪਾਤਸ਼ਾਹ ਕਹਿੰਦੇ ਨੇ ਮਨਮੁੱਖ ਜਿਹੜੇ ਹਿਰਦੇ ਮਨਮੁੱਖ ਹਨ, ਮਨ ਦੇ ਮਗਰ ਲੱਗੇ ਹੋਏ ਹਨ, ਭੁੱਲੇ ਹੋਏ ਹਨ ਪਰਮਾਤਮਾ ਦਾ ਨਾਮ, ਮਾਇਆ ਦੇ ਮੋਹ ਵਿੱਚ ਪੈ ਗਏ, ਕੁਰਾਹੇ ਪੈ ਗਏ, ਆਤਮਕ ਮੌਤ ਮਰਦੇ ਨੇ। ਇਹ ਸੰਸਾਰ ਰੂਪੀ ਭੌਲਜਲ ਦੇ ਵਿੱਚ ਡੁੱਬ ਜਾਂਦੇ ਨੇ, ਉਹਨਾਂ ਦਾ ਪਾਰ ਉਤਾਰਾ ਨਹੀਂ ਹੁੰਦਾ। ਸਤਿਗੁਰ ਭੇਟੇ ਪੂਰੇ ਭਾਗ ਸਾਚਰਤੇ ਐਨਸ ਬੈਰਾ, ਜਿਨ੍ਹਾਂ ਦੇ ਚੰਗੇ ਭਾਗ ਹੁੰਦੇ ਨੇ, ਵਡਭਾਗੀ ਹਰ ਸੰਗਤ ਪਾਵੇ, ਉਹਨਾਂ ਨੂੰ ਗੁਰੂ ਦੇ ਚਰਨਾਂ ਵਿੱਚ ਬੈਠਣ ਦਾ ਸਮਾਂ ਮਿਲ ਜਾਂਦਾ ਗੁਰੂ ਪਿਆਰੇ। ਅਤੇ ਉਹ ਹਿਰਦੇ ਦਿਨ ਰਾਤ ਹਰ ਵਕਤ ਉਸ ਪਰਮਾਤਮਾ ਦੇ ਚਰਨਾਂ ਨਾਲ ਜੁੜੇ ਰਹਿੰਦੇ ਨੇ, ਟਿਕੇ ਰਹਿੰਦੇ ਨੇ। ਚਾਹੁ ਜੁਗ ਮੈਂ ਅੰਮ੍ਰਿਤ ਸਾਚੀ ਬਾਣੀ, ਪੂਰੇ ਭਾਗ ਹਰ ਨਾਮ ਸਮਾਣੀ। ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਕਹਿੰਦੇ ਨੇ ਜਿਹੜੀ ਪਰਮਾਤਮਾ ਦੀ ਬਾਣੀ ਹੈ, ਚਾਹੁ ਜੁਗਾਂ ਦੇ ਵਿੱਚ ਹਰ ਪਾਸੇ ਉਹ ਬਾਣੀ ਗੂੰਜ ਰਹੀ ਹੈ, ਪਰਮਾਤਮਾ ਦਾ ਨਾਮ ਗੂੰਜ ਰਿਹਾ ਹੈ। ਅਤੇ ਅਤਿ ਚੰਗੇ ਭਾਗ ਜਿਨ੍ਹਾਂ ਦੇ ਹੋਣ, ਉਹ ਹਿਰਦੇ ਉਸ ਬਾਣੀ ਦੇ ਵਿੱਚ ਸਮਾ ਜਾਂਦੇ ਨੇ, ਜਿਹਨੂੰ ਕਹਿੰਦੇ ਨੇ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗਤ। ਸਿੱਧ ਸਾਧਕ ਤਰਸੈ ਸਭ ਲੋਏ, ਪੂਰੇ ਭਾਗ ਪ੍ਰਾਪਤ ਹੋਏ। ਸਿੱਧ ਸਾਧਕ, ਸਾਧਨਾ ਕਰਨ ਵਾਲੇ, ਕਰਾਮਾਤੀ ਜੋਗੀ, ਉਹ ਵੀ ਇਸ ਬਾਣੀ ਨੂੰ ਤਰਸਦੇ ਹਨ, ਕਿਉਂਕਿ ਬਾਣੀ ਪੜ੍ਹਿਆ ਹੀ ਮੁਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ। ਅਤੇ ਪਾਤਸ਼ਾਹ ਕਹਿੰਦੇ ਨੇ ਇਹ ਇਨਸਾਨ ਪੂਰੇ ਭਾਗ ਪ੍ਰਾਪਤ ਹੋਏ, ਤੇਰੇ ਚੰਗੇ ਭਾਗ ਹੋਣ ਅਤੇ ਤੈਨੂੰ ਬਾਣੀ ਦੀ, ਬਾਣੀ ਦਾ ਖਜ਼ਾਨਾ, ਨਾਮ ਰੂਪੀ ਖਜ਼ਾਨਾ ਪ੍ਰਾਪਤ ਹੁੰਦਾ ਹੈ, ਸਭ ਕੇ

ਆਪੇ ਵੇਖੈ ਆਪੇ ਸੱਚ ਲਾਵੇ। ਪਾਤਸ਼ਾਹ ਕਹਿੰਦੇ ਨੇ ਜਿਹੜਾ ਹਿਰਦਾ ਉਸ ਪਰਮਾਤਮਾ ਦੇ ਦੱਸੇ ਹੋਏ ਮਾਰਗ 'ਤੇ ਚੱਲਦਾ ਹੈ ਨਾ, ਉਹਦੀ ਇੱਕ ਅਵਸਥਾ ਬਣ ਜਾਂਦੀ ਹੈ ਕਿ ਹਰ ਪਾਸੇ ਹੀ ਉਹ ਪਰਮਾਤਮਾ ਦੀ ਜੋਤ ਹੈ, ਸਭ ਕੇ ਸਾਚਾ, ਸਾਚਾ ਹੈ ਸੋਏ। ਉਹਦੇ ਅੰਦਰ ਉਹਨੂੰ ਪਰਮਾਤਮਾ ਦੀ ਪਹਿਚਾਣ ਹੋ ਜਾਂਦੀ ਹੈ, ਬ੍ਰਹਮ ਦੀ ਪਛਾਣ ਹੋ ਜਾਂਦੀ ਹੈ। ਬ੍ਰਹਮ ਕੀ ਹੈ? ਪਾਰ ਬ੍ਰਹਮ ਪਰਮਾਤਮਾ ਹਿਰਦੇ ਵਿੱਚ ਬੈਠਾ ਹੈ। ਇਹ ਹੁੰਦੀ ਕਦੋਂ ਹੈ? ਬਾਣੀ ਵਿੱਚ ਕਹਿੰਦੇ ਨੇ ਬ੍ਰਹਮ ਬਿੰਦੈ ਤਿਸ ਦਾ ਬ੍ਰਹਿਮਤ ਰਹੈ, ਏਕ ਸ਼ਬਦ ਲਿਵ ਲਾਇ। ਜਦੋਂ ਲਿਵ ਉਸ ਪਰਮਾਤਮਾ ਦੇ ਸ਼ਬਦ ਨਾਲ ਜੁੜ ਗਈ, ਨਾਮ ਨਾਲ ਜੁੜ ਗਈ, ਅਨਹਦ ਨਾਦ ਨਾਲ ਜੁੜ ਗਈ। ਸੱਚ ਸਾਚਾ ਸੱਚ ਆਪ ਦਰੜਾਏ, ਨਾਨਕ ਆਪੇ ਵੇਖੈ ਆਪੇ ਸੱਚ। ਉਹ ਪਰਮਾਤਮਾ ਦਇਆ ਦਾ ਸਾਗਰ ਹੈ। ਜਦੋਂ ਹਿਰਦਾ ਉਹਦਿਆਂ ਚਰਨਾਂ ਨਾਲ ਜੁੜ ਗਿਆ, ਬਾਣੀ ਪੜ੍ਹਦਾ ਪੜ੍ਹਦਾ ਲੀਨ ਹੋ ਗਿਆ ਪਰਮਾਤਮਾ ਦੇ ਵਿੱਚ। ਹੁਣ ਇਹ ਨਹੀਂ ਪਤਾ ਲੱਗਦਾ ਕਿ ਇਹ ਤਨ ਰੂਪੀ ਭਾਂਡਾ ਅਤੇ ਪਰਮਾਤਮਾ ਵਿੱਚ ਕੋਈ ਫਰਕ ਨਹੀਂ ਪਤਾ ਲੱਗ ਰਿਹਾ, ਹੁਣ ਤਾਂ ਲੀਨ ਹੋ ਗਿਆ। ਜਿਹਨੂੰ ਕਹਿੰਦੇ ਨੇ ਹਰ ਹਰ ਜਨ ਦੁਇ ਏਕ, ਬੇਵਿਚਾਰ ਕਛੁ ਨਾ, ਜਲ ਤੇ ਉਪਜ ਤਰੰਗ ਜਿਉਂ, ਜਲ ਹੀ ਵਿਖੈ ਸਮਾ। ਹੁਣ ਇਹ ਕਤਰਾ ਸਮੁੰਦਰ ਦੇ ਵਿੱਚ ਮਿਲ ਗਿਆ ਹੈ, ਇਹ ਸਮੁੰਦਰ ਦੇ ਵਿੱਚ ਮਿਲ ਕੇ ਸਮੁੰਦਰ ਦਾ ਹੀ ਰੂਪ ਹੋ। ਨਾਨਕ ਆਪੇ ਵੇਖੈ ਆਪੇ ਸੱਚ ਲੈ। ਆਖਰੀ ਪੰਕਤੀਆਂ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਫਰਮਾਨ ਕਰਦੇ ਨੇ, ਜਦੋਂ ਹਿਰਦਾ ਉਸ ਪਰਮਾਤਮਾ ਦੇ ਨਾਲ ਜੁੜ ਗਿਆ, ਪਾਤਸ਼ਾਹ ਕਹਿੰਦੇ ਨੇ ਫਿਰ ਉਹ ਪਰਮਾਤਮਾ ਹੀ ਤੇਰੀ ਸਾਰ ਲੈਂਦਾ ਹੈ, ਪਰਮਾਤਮਾ ਦੀਆਂ ਚਰਨਾਂ ਨਾਲ ਹਰ ਵਕਤ ਜੁੜਿਆ ਰਹਿੰਦਾ ਹੈ, ਉਹ ਫਿਰ ਪਰਮਾਤਮਾ ਤੇਰੀ ਸੰਭਾਲ ਕਰਦਾ ਹੈ। ਪਰ ਕਦੋਂ? ਜਦੋਂ ਜੁੜ ਗਿਆ। ਵੇਖੋ, ਦੁਨਿਆਵੀ ਧਨ ਤੋਂ ਮਹਾਰਾਜ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਕਿ ਹੇ ਇਨਸਾਨ, ਦੁਨਿਆਵੀ ਧਨ ਦੇ ਮਗਰ ਨਾ ਭੱਜਿਆ, ਫਿਰ ਨਾਮ ਰੂਪੀ ਖਜ਼ਾਨਾ ਜੋੜ ਲੈ। ਅਤੇ ਜਦੋਂ ਜੁੜਦਾ ਜੁੜਦਾ ਜੁੜਦਾ ਜੁੜਦਾ ਆਖਰੀ ਪੰਕਤੀਆਂ ਵਿੱਚ ਕਹਿੰਦੇ ਨੇ ਹੁਣ ਜੁੜਦਾ ਜੁੜਦਾ ਉਹਦਾ ਹੀ ਰੂਪ ਹੋ ਗਿਆ। ਇਹ ਸੀ ਅੱਜ ਦੇ ਹੁਕਮਨਾਮੇ ਜੋ ਗੁਰੂ ਅਮਰਦਾਸ ਮਹਾਰਾਜ ਜੀ ਦੀ ਪਾਵਨ ਪਿਤਰ ਰਸਨਾ ਤੋਂ ਸ਼ਬਦ ਉਚਾਰਨ ਹੋਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਹੁਣ ਭਾਈ ਵਰਿੰਦਰ ਸਿੰਘ ਜੀ ਸਮੂਹ ਜਥੇ ਪਾਸੋਂ ਆਸਾ ਕੀ ਵਾਰ ਦੇ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

0: ਤੇਰੇ ਕਰਨੇ ਸਰਬ ਵਿਚਾਰ, ਸੱਚਾ ਤੇਰਾ ਅਮਰ ਸੱਚਾ ਦੀਬਾਨ, ਸੱਚਾ ਤੇਰਾ ਹੁਕਮ ਸੱਚਾ ਫੁਰਮਾਨ, ਸੱਚਾ ਤੇਰਾ ਕਰਮ ਸੱਚਾ ਨਿਸ਼ਾਨ, ਸੱਚੇ ਤੁਧੇ ਆਖਿਆ ਲੱਖ ਕਰੋੜ, ਸੱਚਾ ਸਭ ਤਾਣ ਸੱਚਾ ਸਭ ਜੋਰ, ਸੱਚੀ ਤੇਰੀ ਸਿਫਤ ਸੱਚੀ ਸਾਲਾਹ, ਸੱਚੀ ਤੇਰੀ ਕੁਦਰਤ ਸੱਚੇ ਪਾਤ ਸਾਹ, ਨਾਨਕ ਸੱਚ ਧਿਆਇਨ ਸੱਚ, ਜੋ ਮਰ ਜੰਮੇ ਸੋ ਕੱਚ ਨ ਕੱਚ ਮਹੱਲਾ ਪਹਿਲਾ।
1: ਵੱਡੀ ਵੱਡੀ ਜੈ ਵੱਡਾ ਨਾਉ, ਵੱਡੀ ਵੱਡੀ ਜੈ ਸਤਨਿਆ, ਵੱਡੀ ਵੱਡੀ ਜਾਨੀ ਚੌਥਾ, ਵੱਡੀ ਵੱਡੀ ਜਾਣਿਆ ਲਾਵ, ਵੱਡੀ ਵੱਡੀ ਬੁੱਝ ਸੁਭਾਓ।

ਅਕਾਸੀ ਕੁਦਰਸਰ ਵਿਆਕਾਰ ਕੁਦਰਤ ਵੇ ਪ੍ਰਾਣ ਕਦੇਬਾਂ ਕੁਦਸਰ ਵਿਚਾਰ ਕੁਦਰਤ ਖਾਣਾ ਪੀਣਾ ਪਹਿਨ ਕੁਦਸਰ ਪਿਆਰ ਕੁਦ ਜਾਤੀ ਜਨਸੀ ਰੰਗੀ ਕੁਰ ਜੀ ਜੁਹਾਨ ਕੁਦਰ

0: ਜੁਮਲੇ ਤਾਂ ਪਾਈਏ ਹੋਰ ਹਿਕਮਤ ਹੁਕਮ ਖੁਆਰ ਪੌੜੀ।
1: ਨਜ਼ਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਇਹੋ ਜਿਹੇ ਬਹੁਤੇ ਜਨਮ ਭ੍ਰਮਿਆ ਤਾਂ ਸਤਿਗੁਰ ਸਭ ਸੁਣਾਇਆ। ਸਤਿਗੁਰ ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ। ਸਤਿਗੁਰ ਮਿਲਿਆ ਸੱਚ ਪਾਇਆ, ਜਿਨ ਵਿੱਚੋਂ ਆਪ ਗਵਾਇਆ, ਜਿਨ ਸੱਚੋ ਸੱਚ ਬੁਝਾਇਆ, ਜਿਨ ਸੱਚੋ

ਪਹਿਲਾ ਮੁਸਲਮਾਨਾ ਸਿਫਤ ਸਰੀਅਤ ਪੜਪੜ ਕਰੇ ਵਿਚਾਰ ਬੰਦੇ ਸੇਜ ਪਵੇ ਵਿੱਚ ਬੰਦੀ ਵੇਖਣ ਕਉ ਦੀਦਾਰ ਹਿੰਦੂ ਸਾਲਾ ਹੀ ਸਾਲਾਹਣ ਦਰਸ਼ਨ ਰੂਪ ਅਪਾਰ ਤੀਰਥ ਨਾ ਵੈਰਚਾ ਪੂਜਾ ਅਗਰ ਵਾਸ ਬਹਿਕਾਰ ਜੋਗੀ ਸੁਣ ਧਿਆਵਨ ਜੇਤੇ ਅਲੱਖ।

ਵਿੱਚ ਮੋਆ, ਹੋਮ ਵਿੱਚ ਦਿੱਤਾ, ਹੋਮ ਵਿੱਚ ਲਿਆ, ਹੋਮ ਵਿੱਚ ਖੱਟਿਆ, ਹੋਮ ਵਿੱਚ ਗਿਆ, ਹੋਮ ਵਿੱਚ ਸਚਿਆਰ ਕੁੜਿਆਰ ਵਿਚਾਰ, ਹੋਮ ਵਿੱਚ ਪਾਪ ਪੁੰਨ ਵਿਚਾਰ, ਹੋਮ ਵਿੱਚ ਨਰਕ ਸੁਰਗ ਅਵਤਾਰ, ਹੋਮ ਵਿੱਚ ਹੱਸੈ, ਹੋਮ ਵਿੱਚ

ਅੱਗੇ ਜੀਉ ਨਵੇ ਜਿਨ ਕੀ ਲਿਖੈ ਪਤ ਪਵੈ ਚੰਗੇ ਸਹੀ ਕੇ ਪੌੜੀ ਤੁਰਕ ਤੁਮ ਜਿਨ੍ਹਾਂ ਕੋ ਤੁਧ ਪਾਇਆ ਤਾਂ ਤਿਨੀ ਖਸਮ ਧਿਆਇਆ ਇਨ ਜਨਤਾ ਕਹਿ ਵਸ ਕਿਛ ਨਹੀਂ ਤੁਧ ਵਿਕੀ

ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾਂ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ।

ਸਲਪੂਜ ਸਬਗਲ ਸਮਾਧੰ ਮੁਕਤੂਠਣ ਭੁੱਖਣ ਸਾਰੰ ਕ੍ਰਿਪਾਲ ਤਹਾਰ ਵਿਚਾਰੰ ਕਲਮਾਲਾ ਤਿਲਕਲਾਟੰ ਧੋਤੀ ਬਸਰ ਕਪਾਟੰ ਇਹ ਜਾਣਸ ਬ੍ਰਹਮ ਕਰਮ ਸਫੋਟ ਨੇਚੋ ਕਰਮ ਕੋ ਨਾਨਕ ਨੇਚੋ ਧਿਆਵੈ ਸਤਿਗੁਰ ਵਾਟ।

ਸਤਿਗੁਰ ਵੱਡਾ ਕਰ ਸਲਾਹੀਐ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਨਦਰੀ ਆਈਆ ਜਦ ਸਪਾਣਾ ਤਾਂ ਮਨ ਵਸਾਈਆ ਕਰ ਹੁਕਮ ਮਸਤਕ ਹੱਥ ਧਰ।

ਕਰੀ ਹੈ, ਦੇਖੈ ਕੀਤਾ ਆਪਣਾ, ਧਰਕ ਚਿਪਕੀ ਸਾਰੀ ਹੈ। ਜੋ ਆਇਆ ਸੋ ਚਲ ਸੀ, ਸਭ ਕੋਈ ਆਈ ਵਾਰੀ ਹੈ, ਜਿਸਕੇ ਜੀ ਪ੍ਰਾਣ ਹੈ ਕਿ ਉਹ ਸਾਹਿਬ ਮਨੁ ਸਾਰੀ ਹੈ।

ਬੋਲੋ ਜੀ ਵਾਹਿਗੁਰੂ। ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ, ਅਰਜਨ ਹਰਗੋਬਿੰਦ ਨਾਮ ਸਿਮਰਾਓ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਦਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨਾਉ ਨੇ ਦਾਵੈ ਧਾਏ। ਸਭ ਥਾਈਂ ਹੋਏ ਸਹਾਏ, ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦਾਰਿਕਾ ਤੇ ਅੰਦਰ ਕੇ ਖਾਲਸਾ ਜੀ ਸਾਹਿਬ। ਬੋਲੋ ਜੀ ਵਾਹਿਗੁਰੂ। ਆਪ ਜੀ ਦੇ ਪੰਜ ਪਿਆਰੇ, ਚਾਰ ਸਾਹਿਬਜ਼ਾਦੇ, 40 ਮੁਕਤੇ ਹੱਠੀਆਂ, ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਦੇਖ ਚਲਾਈ ਅਤੇ ਗਵਾਹੀ ਦੇਖ ਸੁਣ ਕੇ ਅੰਡਿਟ ਕੀਤਾ, ਤਿੰਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ। ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪੜੀਆਂ ਲਹਾਈਆਂ, ਚਰਖੜੀਆਂ ਦੇ ਚੜ੍ਹੇ ਤਾਂ ਨਾਰਿਆਂ ਨਾਲ ਚਰਵਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ। ਬੋਲੋ ਜੀ ਵਾਹਿਗੁਰੂ।

ਜ਼ਿੰਦਗੀ ਬਹਿ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹੁ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਮੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਦਾ ਰੱਖਾ ਆਪ ਅਕਾਲ ਪੁਰਖ ਵਾਹਿਗੁਰੂ ਜੀ ਹੇ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀ ਉਹੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ

ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ, ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ। ਮਹਾਰਾਜ ਜੀਓ, ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ਿਸ਼ ਕਰਕੇ ਨਿਹਾਲ ਕੀਤਾ। ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਵਿੱਚ ਪਾਠ ਸ਼੍ਰੀ ਸੁਖਮਨੀ ਸਾਹਿਬ ਉਪਰੰਤ ਪੰਜਾਂ ਬਾਣੀਆਂ ਦੇ ਨਿਤਨੇਮ, ਵਾਹਿਗੁਰੂ ਸਿਮਰਨ, ਜਾਪ, ਆਏ ਹੁਕਮਨਾਮੇ ਦੀ ਕਥਾ, ਵਿਚਾਰ, ਸੰਪੂਰਨ ਆਸਾ ਕੀ ਵਾਰ ਦੇ ਕੀਰਤਨ, ਛੇ ਪੌੜੀ ਆਨੰਦ ਸਾਹਿਬ ਜੀ ਦੇ ਜਾਪ ਹੋਏ। ਮਹਾਰਾਜ ਜੀਓ, ਬਾਣੀ ਪੜ੍ਹਦਿਆਂ, ਕੀਰਤਨ ਕਰਦਿਆਂ, ਕਥਾ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਫੁੱਲਾਂ ਦੀ ਕਿਵੇਂ ਬਖਸ਼ਿਸ਼ ਕਰਨੀ। ਬੜੀ ਸੋਹਣੀ ਬਾਣੀ ਸੰਗਤਾਂ ਦੇ ਹਿਰਦਿਆਂ ਦੇ ਵਸਾ ਕੇ ਨਦਰੀ ਨਦਰ ਨਿਹਾਲ ਕਰਨਾ। ਮਹਾਰਾਜ ਜੀਓ, ਆਪ ਜੀ ਦੇ ਹਜ਼ੂਰ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ। ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਭ ਭੋਗ ਹਰ ਰਾਏ। ਭੋਗ ਲੱਗਿਆ ਸੀ ਪ੍ਰਸਾਦ, ਸਾਧ ਸੰਗਤ ਵਰਤਾਉਣ ਦੀ ਆਗਿਆ, ਬਖਸ਼ਿਸ਼ ਕਰੋ ਜੋ ਵੀ ਛਕੇ। ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ, ਵਾਹਿਗੁਰੂ ਜਪੇ। ਮਹਾਰਾਜ ਜੀ ਕਿਰਪਾ ਕਰਨੀ, ਪਾਵਨ ਪੁੱਤਰ ਸਥਾਨਾਂ 'ਚ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਆਰੰਭ ਹਵੇਲੀਆਂ ਦੇ ਕਾਰਜ ਰਾਸ ਕਰਨੇ, ਬੰਦੀ ਸਿੰਘਾਂ ਦੀ ਰਿਹਾਈ ਬਖਸ਼ਿਸ਼ ਕਰਨੀ। ਮਹਾਰਾਜ ਜੀ, ਉਹ ਜੋ ਲੰਗਰ ਹਾਲ ਦੇ ਵਿੱਚ ਵਿਘਨ ਪੈ ਰਹੇ ਹਨ, ਉਹਨਾਂ ਵਿਘਨਾਂ ਨੂੰ ਦੂਰ ਕਰਕੇ ਲੰਗਰ ਹਾਲ ਸੰਗਤਾਂ ਵਾਸਤੇ ਮਹਾਰਾਜ ਖੋਲ੍ਹਣ ਦੀ ਬਖਸ਼ਿਸ਼ ਕਰੋ, ਕਿਰਪਾ ਕਰੋ ਪਾਤਸ਼ਾਹ ਜੀਓ। ਪਾਵਨ ਪੁੱਤਰ ਹੁਕਮਨਾਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਜੀ। ਹੁਕਮਨਾਮੇ 'ਤੇ ਚੱਲਣ ਦੀ ਸਮਰੱਥਾ ਬਖਸ਼ਿਸ਼ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ।

ਕੈ ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਧਨਾਸਰੀ ਮਹੱਲਾ ਤੀਜਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ

ਸਤ ਹੈ ਭੀ ਸਚ ਨਾਨਕ ਹੋਸੀ ਭੀ ਸਚ ਓਅੰਕਾਰ ਸਤਨਾਮ ਕਰਤਾ ਪੁਰਖ